ਕੋਤੀ ਜੈ ਸਟਿਆ ਕਿਸੇ ਲਗਾ ਦੋ ਕੰਨ ਦੇਵਤਾ ਪਣ ਦੇਵਤਾ ਵਿਸ ਦੇਵਤਾ ਨੂੰ ਪੰਜਵਾ ਪਾਇ ਗ੍ਰਿਤ ਤਾਹਵਾ ਪਾ ਕਵਿਤ ਪਾਪੀ ਸਿੱਧ ਨੇ ਗੱਡੀਆਂ।

0: ਸਿਰਿਆ ਕਰਮਜਾਨ ਉਸਤ ਸੰਪੂਰਨ।
1: ਸਲੋਕ ਮਹਲਾ ਪਹਿਲਾ, ਆਪੇ ਭਾਂਡੇ ਸਾਜਨ ਆਪੇ ਪੂਰਨ ਦੇ, ਇੱਕ ਨਿਤ ਸੁਨਾਈ ਹੈ ਚਿਲ ਰੰਚੜੇ, ਇੱਕ ਨੇ ਹਲੀ ਭੈ ਸੁਨ ਕੁਪਰਨ ਕੜੇ, ਕਿਨਾ ਸਵਾਰ ਨਾਨਕਾ ਜਿਨ ਕੋ ਨਜ਼ਰ ਕਰੇ ਮਹਲਾ ਦੂਜਾ।
0: ਆਪੇ ਸਾਜ ਕਰਿਆ ਰੱਖਿਆਪ, ਸੁਜਨ ਤੂੰ ਪਾ ਕੇ ਗੁਥਾ ਪੁਥਾਪ ਕਿਸ

ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਪਿਤਾ ਮਹਾਰਾਜ ਆਪ ਜੀ ਨੂੰ ਰਹਿਮਤ ਬਖਸ਼ਿਸ਼ ਸੱਚੇ ਪਾਤਸ਼ਾਹ ਮਹਾਰਾਜ ਆਪ ਨੂੰ ਚਰਨ ਵਿੱਚ ਬਿਠਾ ਕੇ ਸਤਿਗੁਰ ਜੀ ਸ਼ਬਦ ਕੀਰਤਨ ਕਰਦਿਆਂ ਆਸਾ ਦੀ ਵਾਰ ਦੀ ਸਮਝ ਬੇਅੰਤ ਪ੍ਰਕਾਰ ਦੀਆਂ ਭੁੱਲ ਗਲਤੀਆਂ ਹੋ ਗਈਆਂ ਹੋਣਗੀਆਂ ਸਤਿਗੁਰ ਜੀਓ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਸੰਗਾਂ ਤੋਂ ਸਮਝ ਬਖਸ਼ਿਸ਼ ਕਰਨ ਦਰ ਆਈਆਂ ਸੰਤਾਂ ਦੀ ਦਰ ਹਾਜ਼ਰੀਆਂ ਦਰ ਪ੍ਰਵਾਨ ਕਰੀਆਂ ਸ਼ਬਦ ਭੇਟ ਵਜੋਂ ਮਾਇਆ ਹਜ਼ਰ ਪਿੰਦਰ ਪਾਤਸ਼ਾਹ ਜੀ ਕਲਿਆਣੀ ਭਰਪੂਰ ਕਰਨੇ ਦਿਨੋਂ ਦਿਨ ਚੜ੍ਹਦੀ ਕਲਾ ਰੱਖਣੀ ਯਾਤਰਾ ਸਭ

ਮਤਾ ਦਰਦ ਮਹਤ ਦੂਸਰਾ ਦਾਈ ਦਾ ਖਿਲੇ ਸਗਲ ਜਗਤ ਚੰਗਿਆਂ ਆਪਰਿਆਇਆ ਵਾਟੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਹਾਲ ਨਾਨਕ ਤੇ ਮੁਖ ਉਜਲੇ ਕੀਤੀ ਜਿਨੀ ਨਾਮ ਤੇ ਆਇਆ ਗਏ ਮਸ਼ਕਤ

ਕਰਨੀ ਪਾਤਸ਼ਾਹ ਬਣਦਾ ਮਹਾਤਮ ਆਪਣੀਆਂ ਸਾਜੀਆਂ ਨਿਵਾਜੀਆਂ ਸੰਗਤਾਂ ਨੂੰ ਬਖਸ਼ ਕੇ ਨਿਹਾਲ ਕਰਨਾ ਕਾਰਜ ਰਸ ਕਰਨੇ ਯਾਤਰਾ।

Jesus abiding, be

ਬਖਸ਼ੀਆਂ ਹੋਈਆਂ ਦਾਤਾਂ ਵਿੱਚ ਸਰਦਾਰ ਇਕਬਾਲ ਸਿੰਘ ਜੀ ਅਮਰੀਕਾ ਨਿਵਾਸੀ ਪਰਿਵਾਰ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਗੁਰਦੁਆਰਾ ਸੰਗਤ ਸਾਹਿਬ ਗੁਰਦੁਆਰਾ ਬਸ

ਬਸੰਤ ਕੌਰ ਰਾਜਪੁਰੇ ਤੋਂ ਬੱਚੇ ਦੀ ਦੇਹ ਅਰੋਗਤਾ ਲਈ ਬੇਨਤੀ ਕਰਦੇ ਪਾਤਸ਼ਾਹ ਕਿਰਪਾ ਕਰਨੀ, ਦੇਹ ਅਰੋਗਤਾ ਬਖਸ਼ਣੀ, ਚੜ੍ਹਦੀ ਕਲਾ ਰੱਖਣੀ। ਵਿਕਰਮਜੀਤ ਸਿੰਘ ਤਾਂ ਰਾਜਿੰਦਰ ਸਿੰਘ ਜੀ ਭੋਸੀ ਵਾਲੇ 200 ਰੁਪਏ ਆਦਰ ਕਰਦੇ, ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਗੁਰਮੀਤ ਸਿੰਘ ਪੂਰਨ ਸਿੰਘ ਜੀ, ਸਰਦਾਰ ਅਨਮੋਲ ਸਿੰਘ ਭਗਤ ਸਿੰਘ ਜੀ ਹੋਟਲ ਵਾਲੇ, ਦਰਪਣ ਦੀਪਕਾਰ ਮਨਿੰਦਰ ਸਿੰਘ ਜੀ ਗਾੜੀ ਵਾਲੇ, ਲਾਜਵੰਤ ਕਾਰ ਰੌਣਕ ਸਿੰਘ ਜੀ ਗਾੜੀ ਵਾਲੇ, ਅਮਰਜੀਤ ਕਾਰ ਬਲਵੰਤ ਸਿੰਘ ਜੀ ਗਾੜੀ ਵਾਲੇ, ਸਰਦਾਰ ਜਸਪਾਲ ਸਿੰਘ ਦੌਲਤ ਸਿੰਘ ਜੀ ਭੰਡਾਰੀ ਲੰਗਰਾਂ ਲਈ ਬੇਨਤ ਮਾਇਆ ਆਦਰ ਕਰਦੇ, ਅਵਤਾਰ ਸਿੰਘ ਜੈ ਸਿੰਘ ਜੀ 100 ਰੁਪਏ ਆਦਰ ਕਰਦੇ, ਸਵਰਗਵਾਸੀ ਮਨਮੋਹਨ ਕੌਰ, ਸਵਰਗਵਾਸੀ ਜੋਗਿੰਦਰ ਸਿੰਘ ਜੀ ਪਰਿਵਾਰ ਵੱਲੋਂ 500 ਰੁਪਏ ਆਦਰ ਹੋਏ, ਸਵਰਗਵਾਸੀ ਹਜੂਰਾ ਸਿੰਘ ਜੀ ਸੁਖਈ ਪਰਿਵਾਰ ਵੱਲੋਂ ਮਾਇਆ ਆਦਰ ਹੋਈ।

ਬਖਸ਼ਣੀ ਯਾਤਰਾ ਸਫਲੀ ਕਰਨੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ 'ਚ ਭੇਟਾਵਾਂ ਅਧੂਰੀਆਂ ਹਨ ਉਹਨਾਂ ਸੰਗਤਾਂ ਨੂੰ ਸਿਰੇ ਪਾਪ ਦੀ ਬਖਸ਼ਿਸ਼ ਹੋਵੇਗੀ ਸਿਰੇ ਪਾਪ

ਖਾਲਸੇ ਜੀਨੋ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਵਧ ਵਿਵੇਕ ਰਾਤ ਰੱਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਦਾਰ ਮੇਲੇ ਬੁਲਾਰੇ, ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਦੀ, ਵਿਵੇਕ ਸਰ ਦੀ, ਰਾਮ ਸਰ ਦੀ, ਕਾਲ ਸਰ ਦੀ, ਤਰਨ ਤਾਰਨ ਦੀ, ਤਾਪਿਆਣੇ ਦੀ, ਖਡੂਰ ਦੀ, ਗੁਰੂ ਕੀ ਬਾਵਲੀ, ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ ਦਰਸ਼ਨ ਦੀ ਦਾਰ ਮੇਲੇ ਬੁਲਾਰੇ, ਥੰਮਰੀ ਨਨਕਾਣੇ ਜੀ, ਕਰਤਾਰਪੁਰ ਦੀ, ਸ਼੍ਰੀ ਬਾਬੇ ਨਾਨਕ ਡੇਰੇ ਜੀ, ਤਖਤ ਕੇਸਗੜ੍ਹ

ਸਾਹਿਬ ਬੰਗਲਾ ਸਾਹਿਬ ਸਤੋ ਚੰਡਿਆ ਸਾਹਿਬਾ ਜੀ ਦੇ ਸੁਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸੰਜੁਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੁਲਾਰੇ ਬੋਲੋ।

ਭੁੱਲ ਚੁੱਕ ਮੁਆਫ ਕਰਨੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ, ਸਿੱਖ ਪੜ੍ਹਦੇ ਸੁਣਦੇ

0: ਫਤਿਹ। ਗੁਰੂ ਪੰਥ ਖਾਲਸੇ ਜੀ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਸੱਜੇ ਪਾਤਸ਼ਾਹ ਜੀ ਮਹਾਰਾਜ।
1: ਗੁਰੂ ਪਿਆਰੀ ਸਾਥ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੋਲੇ ਆਲਮ ਨੂਰੇ ਕਾਇਨਾਤ ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੇ ਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਸਮੇਂ ਅਤੇ ਸਵਾਸਾਂ ਨੂੰ ਸਫਲਿਆ ਕਰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਸਤਸੰਗਤ ਰੂਪੀ ਗੋਦ ਦੇ ਅੰਦਰ ਬੈਠ ਕਰਕੇ ਆਤਮਿਕ ਲਾਭ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾਲਤਾ ਕਰਕੇ ਸਭ ਤੇ ਉੱਤਮ ਹਰ ਕੀ ਕਥਾ ਦੀ ਦਾਤ ਬਖਸ਼ਿਸ਼ ਕਰਦਿਆਂ ਹੋਇਆਂ ਸਾਨੂੰ ਸਭਨਾਂ ਨੂੰ ਆਪਣੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਚਰਣਾ ਵਿਖੇ ਹੋਰ ਹਾਜ਼ਰੀਆਂ ਭਰਨੇ ਦਾ ਸੁਭਾਗ ਅਵਸਰ ਪ੍ਰਦਾਨ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰ ਚਰਣਾ ਦਾ ਧਿਆਨ ਧਰਦਿਆਂ ਹੋਇਆਂ ਹਰ ਜਸ ਦੁਆਰਾ ਆਤਮਿਕ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ

0: ਧੀਰਜਧਾਰੀ ਪਰਉਪਕਾਰੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੁਭਾਏ ਮਨ ਹੋ ਕਰਕੇ ਸੰਗਤਾਂ ਦੇ ਤਾਈਂ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰ ਰਹੇ ਨੇ ਅਤੇ ਸਾਧ ਸੰਗਤ ਜੀ ਕੱਲ੍ਹ ਦੇ ਦੀਵਾਨ ਅੰਦਰ ਸਰਵਣ ਕੀਤਾ ਸੀ ਨਾ ਕਿ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਵਡਿਆਈ ਬਾਬਤ ਗੁਰਸਿੱਖਾਂ ਨੇ ਪੁੱਛਿਆ ਮਹਾਰਾਜ ਇੰਨੀਆਂ ਦੇਵੀਆਂ ਦੇਵਤੇ ਅਵਤਾਰ ਪੈਗੰਬਰ ਵਲੀ ਨਬੀ ਰਹਿਬਰ ਹੋਏ ਨੇ ਪਰ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ ਵਡਿਆਈ ਸਭਨਾ ਤੋਂ ਵੱਡੀ ਕਿਉਂ ਹੈ ਅਤੇ ਆਪ ਜੀਆਂ ਨੇ ਬਚਨ ਕੀਤਾ ਭਾਈ ਗੁਰੂ ਨਾਨਕ ਦੇਵ ਸਾਹਿਬ ਜੀ ਦੀਆਂ ਵਡਿਆਈਆਂ ਅਤੇ ਬੇਅੰਤੀ ਵੱਡੀਆਂ ਨੇ ਮੁਕੰਮਲ ਰੂਪ ਵਿੱਚ ਕਥਨ ਨਹੀਂ ਕੀਤਾ ਜਾ ਸਕਦਾ ਪਰ ਗਰੀਬ ਨਿਵਾਜ ਸਾਹਿਬ ਜੀਆਂ ਨੇ ਫਰਮਾਇਆ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰਗੁਣ ਸਰੂਪ ਨੇ ਨਾਮ ਦੇ ਦਾਤੇ ਨੇ ਅਤੇ ਬਹੁਤ ਵਡਿਆਈਆਂ 'ਚੋਂ ਇੱਕ ਵਡਿਆਈ ਇਹ ਹੈ ਕਿ ਸਾਰਿਆਂ ਨੂੰ ਉਪਦੇਸ਼ ਦੇ ਕਰਕੇ ਨਾਮ ਜਪਾਇਆ ਸਾਧ ਸੰਗਤ ਜੀ ਸਰਵਣ ਕੀਤਾ ਸੀ ਖੀਰ ਸਮੁੰਦਰ ਰਿੜਕਣੇ 'ਤੇ ਅੰਮ੍ਰਿਤ ਨਿਕਲਿਆ ਦੇਵਤਿਆਂ ਨੇ ਅੰਮ੍ਰਿਤ ਨੂੰ ਛਕਣਾ ਚਾਹਿਆ ਜੇ ਇੱਕ ਦੈਂਤ ਨੇ ਛਕ ਲਿਆ ਪੀ ਲਿਆ ਨਾ ਅਤੇ ਵਿਸ਼ਨੂੰ ਜੀ ਨੇ ਸੁਦਰਸ਼ਨ ਚੱਕਰ ਦੇ ਨਾਲ ਸਿਰ ਕੱਟ ਦਿੱਤਾ ਸੀ ਤੈਨੂੰ ਅੰਮ੍ਰਿਤ ਛਕਣੇ ਦਾ ਅੰਮ੍ਰਿਤ ਪੀਣੇ ਦਾ ਕੋਈ ਹੱਕ ਨਹੀਂ ਤੂੰ ਦੈਂਤ ਹੈ ਤੈਨੂੰ ਅਧਿਕਾਰ ਨਹੀਂ ਪਰ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੈਂਤਾਂ ਦੇ ਰਾਜ ਵਿੱਚ ਵੀ ਆਪ ਜਾਂਦੇ ਨੇ ਅਤੇ ਆਪ ਜਾ ਕਰਕੇ ਦੈਂਤਾਂ ਦੇ ਤਾਈਂ ਉਪਦੇਸ਼ ਦੇ ਕੇ ਨਾਮ 'ਚ ਪਾਉਂਦੇ ਨੇ ਦੇਖੋ ਤੁਹਾਡੀ ਕੁੱਲ ਦੇ ਵਿੱਚ ਪ੍ਰਹਿਲਾਦ ਭਗਤ ਵਰਗੇ ਹੋਏ ਨੇ ਭਪੀਖਣ ਵਰਗੇ ਭਗਤ ਹੋਏ ਨੇ ਉਹ ਵੀ ਦੈਂਤ ਪੁੱਤਰ ਸੀ ਪਰ ਨਾਮ ਜਪ ਕੇ ਮੁਕਤ ਹੋਏ ਨਾ ਹੇ ਦੈਂਤ ਜਨੋ ਤੁਸੀਂ ਵੀ ਨਾਮ ਜਪੋ ਅਤੇ ਮੁਕਤ ਹੋਵੋਗੇ ਐਸੇ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿੱਥੇ ਸਾਰੀਆਂ ਪ੍ਰਾਣੀਆਂ ਨੂੰ ਇਸਤਰੀਆਂ ਨੂੰ ਪੁਰਖਾਂ ਨੂੰ ਲਿੰਗ ਭੇਦ ਨੂੰ ਮੇਟ ਕਰਕੇ ਆਪ ਜੀ ਨੇ ਅੰਮ੍ਰਿਤ ਨਾਮ ਜਪਾਇਆ ਜਾਤੀ ਵਰਣਾਂ ਦੇ ਭੇਦ ਨੂੰ ਮੇਟ ਕਰਕੇ ਖੱਤਰੀ ਬ੍ਰਾਹਮਣ ਸ਼ੂਦਰ ਵੈਸ਼ ਚਾਰੇ ਵਰਣਾਂ ਨੂੰ ਸਾਂਝਾ ਉਪਦੇਸ਼ ਦੇ ਕਰਕੇ ਨਾਮ ਜਪਾਇਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮੁੱਚੀ ਮਨੁੱਖਤਾ ਦੇ ਸਮੁੱਚੀ ਮਾਨਵਤਾ ਦੇ ਸਮੁੱਚੀ ਸ੍ਰਿਸ਼ਟੀ ਦੇ ਗੁਰੂ ਨੇ ਜਾ ਕਰਕੇ ਸਤਿਗੁਰੂ ਜੀ ਨੇ ਦੈਂਤਾਂ ਨੂੰ ਵੀ ਨਾਮ ਜਪਾਇਆ ਫਿਰ ਐਸੇ ਪਰਉਪਕਾਰੀ ਨੇ ਪਸ਼ੂ ਪ੍ਰੇਤ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੈ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ਅਤੇ ਸਾਧ ਸੰਗਤ ਜੀ ਫਿਰ ਜਗਿਆਸੂ ਜਨਾਂ ਦੀ ਬੇਨਤੀ ਹੈ ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਸਾਰਿਆਂ ਸੁੱਖਾਂ ਦਾ ਦਾਤਾ ਅੰਮ੍ਰਿਤ ਨਾਮ ਨੂੰ ਦੱਸਿਆ ਨਾਮ ਦੇ ਦਾਤੇ ਗੁਰਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਮਹਾਰਾਜ ਜੇਕਰ ਨਾਮ ਹੀ ਸਾਰਿਆਂ ਸੁੱਖਾਂ ਦਾ ਦਾਤਾ ਹੈ ਸਰੀਰਕ ਸੁੱਖ ਮਾਨਸਿਕ ਸੁੱਖ ਪਦਾਰਥਾਂ ਦੇ ਸੁੱਖ ਲੋਕ ਦੇ ਸੁੱਖ ਬ੍ਰਹਮ ਲੋਕ ਤੱਕ ਦੇ ਦਿਵ ਭੋਗਾਂ ਦੇ ਸੁੱਖ ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਸੁੱਖ ਪਰਮੇਸ਼ਰ ਜੀ ਦੇ ਸਰੂਪ ਰੂਪ ਦੇ ਅੰਦਰ ਅਨੰਤ ਕਾਲ ਦਾ ਭੇਦ ਹੋਣ ਦਾ ਸੁੱਖ ਜਦੋਂ ਸਾਰੇ ਸੁੱਖ ਅੰਮ੍ਰਿਤ ਨਾਮ ਦਾ ਜਪ ਕਰਕੇ ਹੀ ਮਿਲਦੇ ਨੇ ਫਿਰ ਦੁਨੀਆਂ ਦੇ ਸਾਰੇ ਹੀ ਲੋਕ ਅੰਮ੍ਰਿਤ ਨਾਮ ਨੂੰ ਜਪ ਕਰਕੇ ਸੁਖੀ ਕਿਉਂ ਨਹੀਂ ਹੋ ਜਾਂਦੇ ਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਸਲੋਕ ਮਹੱਲਾ ਚੌਥਾ ਰਾਹੀਂ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀਓ
1: ਹਰ ਹਰ ਹਰ ਹਰ ਨਾਮ ਹੈ
0: ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਸਤਿਯੁਗ ਦੇ ਸਮੇਂ ਦੇ ਵਿੱਚ ਵੀ ਸੁੱਖਾਂ ਨੂੰ ਦੇਣ ਵਾਲਾ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਹੀ ਸੀ ਤ੍ਰੇਤੇ ਯੁੱਗ ਦੇ ਵਿੱਚ ਵੀ ਸੁੱਖਾਂ ਨੂੰ ਦੇਣ ਵਾਲਾ ਪਰਮੇਸ਼ਰ ਹਰੀ ਜੀ ਦਾ ਅੰਮ੍ਰਿਤ ਨਾਮ ਹੀ ਸੀ ਦੁਆਪਰ ਯੁੱਗ ਦੇ ਵਿੱਚ ਵੀ ਜੀਵਾਂ ਦੇ ਤਾਈਂ ਸੁੱਖ ਦੇਣ ਵਾਲਾ ਹਰੀ ਪਰਮੇਸ਼ਰ ਜੀ ਦਾ ਨਾਮ ਹੀ ਸੀ ਹੁਣ ਕਲਯੁੱਗ ਦਾ ਸਮਾਂ ਹਰ ਨਾਮ ਹੈ ਹੁਣ ਕਲਯੁੱਗ ਦੇ ਸਮੇਂ ਦੇ ਅੰਦਰ ਵੀ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀਆਂ ਦਾ ਅੰਮ੍ਰਿਤ ਨਾਮ ਹੀ ਸਾਰਿਆਂ ਸੁੱਖਾਂ ਦਾ ਦਾਤਾ ਹੈ ਇਸ ਕਰਕੇ ਭਾਈ ਜਪਣੇ ਯੁੱਗ ਹਰੀ ਜੀ ਦਾ ਨਾਮ ਹੀ ਹੈ ਮਨ ਕਰਕੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਜਪੋ ਤਨ ਕਰਕੇ ਵੀ ਵਾਹਿਗੁਰੂ ਜੀ ਦੇ ਨਾਮ ਨੂੰ ਜਪੋ ਬਾਣੀ ਕਰਕੇ ਵੀ ਅੰਮ੍ਰਿਤ ਨਾਮ ਨੂੰ ਜਪੋ ਤੇ ਸਰੀਰ ਕਰਕੇ ਵੀ ਹਰੀ ਨਾਮ ਦੇ ਜਪ ਵਿੱਚ ਲੱਗੇ ਰਹੂ
1: ਗੁਰਮੁਖ ਪਾਵੈ ਕੋ
0: ਮਹਾਰਾਜ ਸਾਰੇ ਸੁੱਖਾਂ ਦੇ ਦਾਤੇ ਅੰਮ੍ਰਿਤ ਨਾਮ ਨੂੰ ਸਾਰੇ ਕਿਉਂ ਨਹੀਂ ਜਪ ਲੈਂਦੇ ਤੇ ਹਜ਼ੂਰ ਫਰਮਾਉਂਦੇ ਨੇ ਭਾਈ ਸਾਰਿਆਂ ਦੇ ਭਾਗ ਇੰਨੇ ਵੱਡੇ ਨਹੀਂ ਨਾ ਇਹ ਅੰਮ੍ਰਿਤ ਨਾਮ ਏਡੀ ਮਾਮੂਲੀ ਏਡੀ ਸਾਧਾਰਨ ਚੀਜ਼ ਥੋੜ੍ਹੀ ਹੈ ਕਿ ਹਰ ਕੋਈ ਆ ਕੇ ਪ੍ਰਾਪਤ ਕਰ ਲਵੇ ਸਾਧ ਸੰਗਤ ਜੀ ਇਹ ਤੇ ਸਭਨਾਂ ਨੂੰ ਪਤਾ ਹੀਰੇ ਮਹਿੰਗੇ ਨੇ ਲਾਲ ਮਹਿੰਗੇ ਨੇ ਪੁਖਰਾਜ ਮਹਿੰਗੇ ਨੇ ਪੰਨੇ ਮਹਿੰਗੇ ਨੇ ਮਣੀਆਂ ਮਹਿੰਗੀਆਂ ਨੇ ਪਤਾ ਸਭਨਾਂ ਨੂੰ ਕਿ ਹੀਰਾ ਹੁੰਦਾ ਪਰ ਸਾਰੇ ਤੇ ਹੀਰਾ ਨਹੀਂ ਨਾ ਪਹਿਨਦੇ ਇਸੇ ਪ੍ਰਕਾਰ ਪਤਾ ਸਭਨਾਂ ਨੂੰ ਹੈ ਕਿ ਸੁੱਖ ਨਾਮ ਦੁਆਰਾ ਮਿਲਦਾ ਪਰ ਸਾਧ ਸੰਗਤ ਜੀ ਨਾਮ ਰੂਪੀ ਹੀਰੇ ਨੂੰ ਸਾਰੇ ਨਹੀਂ ਜਪ ਸਕਦੇ ਹਜ਼ੂਰ ਫਰਮਾਉਂਦੇ ਨੇ ਸਭਨਾ ਦੇ ਭਾਗ ਇੰਨੇ ਵੱਡੇ ਨਹੀਂ, ਗੁਰਮੁਖ ਪਾਵੈ ਕੋਈ। ਭਾਈ ਤੇ ਕੋਈ ਕੋਈ ਵਿਰਲੇ ਵਿਰਲੇ ਗੁਰਮੁਖ ਜਨ ਨੇ ਜਿਹੜੇ ਪੂਰੇ ਸਤਿਗੁਰਾਂ ਤੋਂ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰਦੇ ਨੇ, ਮਨ ਬਾਣੀ ਸਰੀਰ ਕਰਕੇ ਫਿਰ ਜਪਣਾ ਕਰਦੇ ਹਨ
1: ਜੀਓ।
0: ਮਹਾਰਾਜ ਜੀ, ਫਿਰ ਐਸੇ ਅੰਮ੍ਰਿਤ ਨਾਮ ਦੇ ਜਪ ਦਾ ਫਲ ਕੀ ਮਿਲਦਾ? ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜੇ ਅੰਮ੍ਰਿਤ ਨਾਮ ਦਾ ਜਪ ਕਰਦੇ ਨੇ ਨਾ, ਉਹਨਾਂ ਦੀ ਹੰਗਤਾ ਤੇ ਮਮਤਾ ਨਾਸ ਹੋ ਜਾਂਦੀ ਹੈ। ਹੰਗਤਾ ਸਰੀਰ ਦੀ ਤੇ ਮਮਤਾ ਪਦਾਰਥਾਂ ਦੀ ਮਿਟ ਜਾਂਦੀ ਹੈ। ਇਸ ਤਰੀਕੇ ਦੇ ਨਾਲ ਹਉਮੈ ਮਮਤਾ ਨਾਸ ਹੋਏ। ਜੋ ਹਉਮੈ ਵੱਡਾ ਰੋਗ ਹੈ ਨਾ, ਹਉਮੈ ਦੀਰਘ ਰੋਗ ਹੈ, ਵੱਡਾ ਭਾਰੀ ਰੋਗ ਹੈ, ਜਨਮ ਜਨਮਾਂਤਰਾਂ ਦੇ ਦੁੱਖ ਨੂੰ ਦੇਣ ਵਾਲਾ, ਇਹ ਹਉਮੈ ਦਾ ਰੋਗ ਵੀ ਨਿਵਰਤ ਹੋ ਜਾਂਦਾ ਤੇ ਪਦਾਰਥਾਂ ਦੀ ਜਿਹੜੀ ਮਮਤਾ ਹੈ ਉਸ ਦਾ ਵੀ ਮਨ ਦੇ ਵਿੱਚੋਂ ਮੋਹ ਨਾਸ ਹੋ ਜਾਂਦਾ ਹੈ।
1: ਦੁਰਮਤੂ ਕੱਢੈ ਤੋਏ,
0: ਤੇ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਮਤ ਦੇ ਵਿੱਚੋਂ ਖੋਟੀ ਮਤ ਨੂੰ ਧੋ ਕਰਕੇ ਕੱਢ ਦਿੰਦਾ ਹੈ। ਦੁਰਮਤ ਕੱਢੈ ਧੋਏ, ਜਿਵੇਂ ਕੱਪੜੇ ਦੇ ਨਾਲ ਧੋਣ ਤੇ, ਵਾਹਿਗੁਰੂ ਸਾਬਣ ਦੇ ਨਾਲ ਧੋਣ ਤੇ ਕੱਪੜੇ ਦੀ ਮੈਲ ਲੱਥ ਜਾਂਦੀ ਹੈ ਨਾ, ਇਵੇਂ ਨਾਮ ਅੰਮ੍ਰਿਤ ਜਪਣੇ ਦੇ ਨਾਲ ਮਤ ਦੀ, ਵਿਕਾਰਾਂ ਦੀ ਖੋਟੀ ਮਤ ਜਿਹੜੀ ਉਹ ਲੱਥ ਜਾਂਦੀ ਹੈ। ਦੁਰਮਤ ਖੋਟੀ ਮਤ ਨੂੰ ਅੰਮ੍ਰਿਤ ਨਾਮ ਧੋ ਕਰਕੇ ਕੱਢ ਦਿੰਦਾ ਹੈ ਬੁੱਧੀ ਦੇ ਵਿੱਚੋਂ।
1: ਨਾਨਕ ਅਨਦਿਨ ਗੁਣ ਉਚਰੈ,
0: ਹਜ਼ੂਰ ਫਰਮਾਉਂਦੇ ਨੇ ਭਾਈ ਜਿਹੜੇ ਰਾਤ ਦਿਨ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਆਪਣੀ ਰਸਨਾ ਤੋਂ ਉਚਾਰਨੇ ਵਾਲੇ ਹੋ ਕਰਕੇ ਉਚਾਰਦੇ ਹੀ ਰਹਿੰਦੇ ਹਨ।
1: ਜਿਨ ਕੋ ਤੁਰ ਲਿਖਿਆ ਹੋਏ,
0: ਉਹ ਐਸੇ ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਮਸਤਕ ਦੇ ਉੱਪਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਧੁਰ ਦਰਗਾਹ ਤੋਂ ਅੰਮ੍ਰਿਤ ਨਾਮ ਦੇ ਜਪ ਕਰਨੇ ਦਾ ਲੇਖ ਪਾ ਦਿੱਤਾ ਹੋਇਆ ਹੈ। ਭਾਈ ਧੁਰ ਦਰਗਾਹ ਤੋਂ ਜਿਨ੍ਹਾਂ ਦੇ ਲੇਖ ਪਾ ਦਿੱਤੇ ਨਾ, ਉਹੀ ਉਹ ਵਾਹਿਗੁਰੂ ਜੀ ਦੀ ਬੰਦਗੀ ਰਾਤ ਦਿਨ ਕਰਦੇ ਨੇ, ਅੰਮ੍ਰਿਤ ਨਾਮ ਨੂੰ ਰਾਤ ਦਿਨ ਉਚਾਰਦੇ ਜਪਦੇ ਹਨ ਜੀਓ।
1: ਮਹੱਲਾ ਚੌਥਾ,
0: ਧੰਨ ਗੁਰਦੇਵ ਪਿਤਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਨ ਕਰਦੇ ਹਨ।
1: ਹਰ ਆਪੇ ਆਪ ਦਇਆਲ ਹਰ,
0: ਮਹਾਰਾਜ ਜੀ ਕਿਰਪਾਲਤਾ ਕਰਕੇ ਸਾਨੂੰ ਵਾਹਿਗੁਰੂ ਜੀ ਦੇ ਗੁਣ ਦੱਸੋ, ਵਾਹਿਗੁਰੂ ਜੀ ਦੀਆਂ ਵਿਸ਼ੇਸ਼ਤਾਈਆਂ ਦੱਸੋ, ਸਾਨੂੰ ਪਤਾ ਲੱਗੇ ਵਾਹਿਗੁਰੂ ਜੀ ਕਿਹੋ ਜਿਹੇ ਨੇ। ਹਜ਼ੂਰ ਫਰਮਾਉਂਦੇ ਨੇ ਭਾਈ ਗੁਣ ਤੇ ਵਿਸ਼ੇਸ਼ਤਾਈਆਂ ਤੇ ਇੰਨੀਆਂ ਨੇ ਜੋ ਸਮੁੱਚੇ ਰੂਪ ਵਿੱਚ ਕਥਨ ਨਹੀਂ ਹੋ ਸਕਦੀਆਂ। ਮਹਾਰਾਜ ਕੁਝ ਕੁ ਵਖਿਆਨ ਕਰਕੇ ਸੁਣਾ ਦਿਓ। ਤੇ ਹਜ਼ੂਰ ਫਰਮਾਉਂਦੇ ਨੇ ਹਰ ਆਪੇ ਆਪ ਦਇਆਲ ਹਰ, ਜੋ ਹਰੀ ਪਰਮੇਸ਼ਰ ਜੀ ਨੇ ਨਾ ਭਾਈ, ਆਪੇ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲੇ ਨੇ ਤੇ ਹਰੀ ਜੀ ਆਪੇ ਹੀ ਸਾਰੇ ਜੀਵਾਂ ਦੇ ਉੱਪਰ ਦਇਆਲਤਾ ਕਰਦੇ ਹਨ।
1: ਆਪੇ ਕਰੇ ਸੋ ਹੋਏ,
0: ਫਿਰ ਐਸੇ ਸਰਬਕਲਾ ਸਮਰੱਥ ਨੇ ਜੋ ਪਰਮੇਸ਼ਰ ਜੀ ਆਪ ਕਰਦੇ ਨੇ ਉਹੀ ਉਹੀ ਹੁੰਦਾ ਹੈ। ਆਪ ਸ੍ਰਿਸ਼ਟੀ ਦੀ ਰਚਨਾ ਕਰਦੇ ਨੇ ਤੇ ਰਚਨਾ ਹੋ ਜਾਂਦੀ ਹੈ, ਆਪ ਸ੍ਰਿਸ਼ਟੀ ਦੀ ਪਾਲਣਾ ਕਰਦੇ ਨੇ ਤੇ ਪਾਲਣਾ ਹੋ ਜਾਂਦੀ ਹੈ, ਵਾਹਿਗੁਰੂ ਜੀ ਆਪ ਮਹਾਂਪਰਲੋ ਕਰਦੇ ਨੇ ਤੇ ਮਹਾਂਪਰਲੋ ਹੋ ਜਾਂਦੀ ਹੈ, ਫਿਰ ਬਚਦਾ ਹੀ ਕੁਛ ਨਹੀਂ। ਨਾ ਸੂਰਜ, ਨਾ ਚੰਦ, ਨਾ ਧਰਤੀ, ਨਾ ਪਾਤਾਲ, ਨਾ ਆਕਾਸ਼, ਨਾ ਖੰਡ, ਨਾ ਬ੍ਰਹਿਮੰਡ, ਨਾ ਇਸੇ ਪ੍ਰਕਾਰ ਗ੍ਰਹਿ ਤੇ ਨਾ ਉਪਗ੍ਰਹਿ, ਫਿਰ ਕੁਛ ਵੀ ਨਹੀਂ ਬਚਦਾ। ਵਾਹਿਗੁਰੂ ਜੀ ਜੋ ਕੁਛ ਆਪੇ ਆਪਣੀ ਸਵੈ ਇੱਛਾ ਦੇ ਅਨੁਸਾਰ ਕਰਦੇ ਨੇ ਉਹੀ ਉਹੀ ਹੁੰਦਾ ਹੈ ਜੀਓ।
1: ਹਰ ਆਪੇ ਆਪ ਵਰਤਦਾ,
0: ਫਿਰ ਹਰੀ ਪਰਮੇਸ਼ਰ ਜੀ ਹਰ ਇੱਕ ਸਥਾਨ ਦੇ ਅੰਦਰ ਆਪੇ ਵਰਤਨਾ ਕਰਦੇ ਨੇ, ਜਲਾਂ ਦੇ ਅੰਦਰ, ਥਲਾਂ ਦੇ ਅੰਦਰ, ਪਹਾੜਾਂ ਦੇ ਅੰਦਰ, ਬ੍ਰਿਸ਼ਾਂ ਦੇ ਅੰਦਰ, ਬ੍ਰੇਤੀਆਂ ਦੇ ਅੰਦਰ, ਮੈਦਾਨੀ ਇਲਾਕਿਆਂ ਦੇ ਅੰਦਰ, ਦਰਖਤਾਂ ਦੇ ਅੰਦਰ, ਜੜ ਦੇ ਅੰਦਰ, ਚੇਤਨ ਦੇ ਅੰਦਰ, ਇਸੇ ਪ੍ਰਕਾਰ ਤਿੰਨਾਂ ਗੁਣਾਂ ਦੇ ਅੰਦਰ ਵੀ ਤੇ ਤਿੰਨਾਂ ਗੁਣਾਂ ਤੋਂ ਅਸੰਗ ਵੀ, ਸੰਸਾਰ ਦੇ ਸਾਰੇ ਜੀਵ ਜੰਤੂਆਂ ਦੇ ਅੰਦਰ ਵੀ ਪਰਤਖ ਜੋਤ ਰੂਪ ਹੋ ਕਰਕੇ ਆਪ ਹੀ ਵਰਤਦੇ ਨੇ। ਹਰ ਆਪੇ ਆਪ ਹਰੀ ਪਰਮੇਸ਼ਰ ਜੀ ਆਪੇ ਹੀ ਜੀਵਾਂ ਨੂੰ ਪੈਦਾ ਕਰਕੇ ਆਪੇ ਹੀ ਦਾਤਾਂ ਦਿੰਦੇ ਨੇ, ਵਰਤਦਾ ਤੇ ਹਰ ਕੋਈ ਜੀਵ ਵਾਹਿਗੁਰੂ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਨੂੰ ਵਰਤਦਾ ਹੈ ਤੇ ਵਾਹਿਗੁਰੂ ਜੀ ਸਾਰੀਆਂ ਜਗ੍ਹਾ ਤੇ ਸਾਰਿਆਂ ਸਥਾਨਾਂ ਤੇ ਪਰਤਕ ਜੋਤ ਹੋ ਕਰਕੇ ਆਪ ਵਰਤ ਰਹੇ ਹਨ।
1: ਹਰ ਜੇਵੜ ਅਵਰ ਨਾ ਕੋਏ,
0: ਤੇ ਭਾਈ ਹਰੀ ਜੀ ਦੀ ਵਿਸ਼ੇਸ਼ਤਾ ਇਹ ਹੈ ਕਿ ਉਹ ਆਪਣੇ ਵਰਗੇ ਕੇਵਲ ਤਾਂ ਕੇਵਲ ਆਪ ਹੀ ਨੇ, ਜਿਹੋ ਜਿਹੇ ਹਰੀ ਪਰਮੇਸ਼ਰ ਜੀ ਨੇ ਨਾ ਤਿਹੋ ਜਿਹਾ ਨਾ ਕਦੇ ਕੋਈ ਸੀ, ਨਾ ਹੈ ਤੇ ਨਾ ਕਦੇ ਹੋਵੇਗਾ। ਵਾਹਿਗੁਰੂ ਜੀ ਆਪਣੇ ਵਰਗੇ ਆਪ ਹੀ ਹਨ, ਦਇਆਲੂ, ਕਿਰਪਾਲੂ, ਦਇਆ ਮਾਇਆ ਕਰਨੇ ਵਾਲੇ।
1: ਜੋ ਹਰ ਪ੍ਰਭ ਭਾਵੈ ਸੋ ਥੀਆ,
0: ਮਹਾਰਾਜ ਪਰਮੇਸ਼ਰ ਜੀ ਸਮਰੱਥ ਕਿੰਨੇ ਕੁ ਹਨ ਤੇ ਆਪ ਜੀ ਫਰਮਾਉਂਦੇ ਨੇ ਸਰਬ ਕਲਾ ਸਮਰੱਥ ਨੇ, ਤੇ ਜੋ ਕੁਛ ਪ੍ਰਭੂ ਪਰਮੇਸ਼ਰ ਜੀ ਨੂੰ ਭਾਉਂਦਾ ਨਾ ਕੁੱਲ ਦੁਨੀਆਂ ਸੰਸਾਰ ਕਰੋੜਾਂ ਬ੍ਰਹਿਮੰਡਾਂ ਦੇ ਅੰਦਰ ਉਹੀ ਉਹ ਕੁਝ ਹੁੰਦਾ ਹੈ।
1: ਜੋ ਹਰ ਪ੍ਰਭ ਕਰੇ ਸੋ ਹੋਏ,
0: ਜੋ ਹਰੀ ਪ੍ਰਭੂ ਪਰਮੇਸ਼ਰ ਜੀ ਆਪ ਕਰਨਾ ਲੋੜਦੇ ਨੇ, ਕਰਨਾ ਚਾਹੁੰਦੇ ਨੇ ਤੇ ਆਪ ਕਰਦੇ ਨੇ, ਉਹੀ ਉਹੀ ਹੁੰਦਾ ਹੈ। ਜੋ ਵਾਹਿਗੁਰੂ ਜੀ ਕਰਦੇ ਨੇ ਉਹ ਹੁੰਦਾ ਹੈ, ਜੋ ਵਾਹਿਗੁਰੂ ਜੀ ਚਾਹੁੰਦੇ ਨੇ ਉਹ ਹੁੰਦਾ ਹੈ। ਐਸੇ ਸਰਬ ਕਲਾ ਸਮਰੱਥ ਹਨ ਜੀਓ,
1: ਕੀ ਮਤ ਕਿਨੈ ਨਾ ਪਾਈਆ।
0: ਫਿਰ ਤਿਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਇੰਨੀਆਂ ਵਡਿਆਈਆਂ ਨੇ, ਇੰਨੀਆਂ ਵਡਿਆਈਆਂ ਨੇ, ਉਸ ਵਾਹਿਗੁਰੂ ਜੀ ਦੀਆਂ ਵਡਿਆਈਆਂ ਦੀ ਕੀਮਤ ਨਹੀਂ ਕਦੇ ਕਿਸੇ ਤੋਂ ਪਾਈ ਜਾ ਸਕੀ ਹੈ। ਇਸੇ ਪ੍ਰਕਾਰ ਵਾਹਿਗੁਰੂ ਜੀ ਆਪ ਅਮੁੱਲਕ ਨੇ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ ਕਿਸੇ ਦੇ ਪਾਸੋਂ ਵੀ, ਇਸ ਵਾਹਿਗੁਰੂ ਜੀ ਦਾ ਮੁੱਲ ਨਹੀਂ ਪਾਇਆ ਜਾ ਸਕਦਾ। ਜੇ ਕੋਈ ਆਖੇ ਜੀ ਮਣੀਆਂ ਦੇ ਬਦਲੇ, ਪੁਖਰਾਜ ਦੇ ਬਦਲੇ, ਮੁੰਗੀਆਂ ਦੇ ਬਦਲੇ, ਲਸਣੀਆਂ ਦੇ ਬਦਲੇ, ਇਸੇ ਪ੍ਰਕਾਰ ਹੀਰਿਆਂ ਦੇ ਬਦਲੇ ਵਾਹਿਗੁਰੂ ਜੀ ਨੂੰ ਪ੍ਰਾਪਤ ਕਰ ਲਈਏ ਤੇ ਨਹੀਂ ਪ੍ਰਾਪਤ ਕੀਤਾ ਜਾ ਸਕਦਾ। ਸਾਧ ਸੰਗਤ ਜੀ, ਔਰੰਗਜ਼ੇਬ ਨੂੰ ਪਤਾ ਲੱਗਾ ਕਿ ਗੋਲਕੁੰਡੇ ਦਾ ਜਿਹੜਾ ਬਾਦਸ਼ਾਹ ਨਾ, ਉਸ ਦੇ ਪਾਸ ਇੱਕ ਐਸਾ ਅਮੁੱਲਕ ਹੀਰਾ ਹੈ ਜਿਹੋ ਜਿਹਾ ਹੀਰਾ ਕੁੱਲ ਦੁਨੀਆਂ ਦੇ ਅੰਦਰ ਕਿਧਰੇ ਨਹੀਂ, ਤੇ ਗੋਲਕੁੰਡੇ ਦੇ ਬਾਦਸ਼ਾਹ ਨੂੰ ਸੁਨੇਹਾ ਭੇਜ ਦਿੱਤਾ, ਇਹ ਜਿਹੜਾ ਤੇਰੇ ਪਾਸ ਅਮੁੱਲਕ ਹੀਰਾ ਹੈ ਨਾ, ਇਹ ਮੇਰੇ ਹਵਾਲੇ ਕਰ ਦੇ। ਸਾਧ ਸੰਗਤ ਜੀ, ਗੋਲਕੁੰਡੇ ਦਾ ਹਾਕਮ ਕਹਿਣ ਲੱਗਾ, ਤੂੰ ਕੌਣ ਹੈ ਇਸ ਮੇਰੇ ਪਾਸੋਂ ਹੀਰੇ ਨੂੰ ਲੈਣ ਵਾਲਾ? ਹੀਰਾ ਮੇਰਾ ਹੈ ਤੇ ਮੇਰੇ ਕੋਲ ਰਵੇਗਾ। ਤੇ ਬਾਦਸ਼ਾਹ ਔਰੰਗਜ਼ੇਬ ਨੇ ਨਾ ਆਪਣੀਆਂ ਫੌਜਾਂ ਲੈ ਕੇ ਚੜ੍ਹਾਈ ਕਰ ਦਿੱਤੀ। ਗੋਲਕੁੰਡੇ ਦੇ ਬਾਦਸ਼ਾਹ ਦੇ ਨਾਲ ਕਈ ਦਿਨ ਜੰਗ ਹੁੰਦੀ ਰਹੀ। ਹਜ਼ਾਰਾਂ ਸਿਪਾਹੀ ਗੋਲਕੁੰਡੇ ਦੇ ਮਾਰੇ ਗਏ, ਹਜ਼ਾਰਾਂ ਸਿਪਾਹੀ ਬਾਦਸ਼ਾਹ ਔਰੰਗਜ਼ੇਬ ਦੇ ਮਾਰੇ ਗਏ। ਇਸ ਪ੍ਰਕਾਰ ਕਿੰਨੇ ਜ਼ਖਮੀ ਹੋਏ। ਸਾਧ ਸੰਗਤ ਜੀ, ਕਈ ਦਿਨਾਂ ਦੀ ਜੰਗ ਤੋਂ ਬਾਅਦ, ਹਜ਼ਾਰਾਂ ਸਿਪਾਹੀ ਦੋਵੇਂ ਪਾਸੇ ਦੇ ਮਾਰੇ ਜਾਣ ਤੋਂ ਬਾਅਦ ਔਰੰਗਜ਼ੇਬ ਜਿੱਤ ਗਿਆ ਤੇ ਗੋਲਕੁੰਡੇ ਦਾ ਜਿਹੜਾ ਬਾਦਸ਼ਾਹ ਸੀ ਹਾਰ ਗਿਆ। ਔਰੰਗਜ਼ੇਬ ਨੇ ਫੜ ਕੇ ਉਸਨੂੰ ਕੈਦ ਵਿੱਚ ਪਾ ਦਿੱਤਾ, ਤੂੰ ਮੇਰਾ ਹੁਕਮ ਨਹੀਂ ਮੰਨਿਆ। ਉਹ ਜਿਹੜਾ ਹੀਰਾ ਸੀ ਨਾ, ਔਰੰਗਜ਼ੇਬ ਬਾਦਸ਼ਾਹ ਆਪ ਲੈ ਕੇ ਚਲਿਆ ਗਿਆ। ਜਦੋਂ ਔਰੰਗਜ਼ੇਬ ਬਾਦਸ਼ਾਹ ਚੜ੍ਹਾਈ ਕਰ ਗਿਆ, ਮਰ ਗਿਆ ਨਾ, ਤੇ ਇਸ ਦਾ ਜਿਹੜਾ ਪੁੱਤਰ ਸੀ, ਜਿਸ ਨੂੰ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਰਾਜ ਦਿੱਤਾ ਸੀ, ਬਹਾਦਰ ਸ਼ਾਹ ਰਾਜ ਭਾਗ ਦਾ ਖਜ਼ਾਨਿਆਂ ਦੇ ਸਮੇਤ ਮਾਲਕ ਬਣਿਆ। ਤੇ ਜਦੋਂ ਸਤਿਗੁਰੂ ਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਧ ਸੰਗਤ ਜੀ ਇਸ ਨਾਂਦੇੜ ਦੀ ਧਰਤੀ ਤੇ ਆਏ ਨੇ ਨਾ, ਬਾਅਦ ਵਿੱਚ ਸਤਿਗੁਰਾਂ ਨੇ ਇਸ ਨਗਰੀ ਨੂੰ ਆਪਣਾ ਤਪ ਸਥਾਨ ਪ੍ਰਗਟ ਕੀਤਾ ਤੇ ਬਚਨ ਕੀਤਾ, ਇਹ ਸਾਡੀ ਅਵਚਲ ਨਗਰੀ ਹੈ। ਸਾਧ ਸੰਗਤ ਜੀ, ਪਹਿਲਾਂ ਜਦੋਂ ਸਤਿਗੁਰੂ ਜੀ ਨੇ ਡੇਰਾ ਲਾਇਆ ਨਾ ਆ ਕੇ, ਤੇ ਸਭ ਤੋਂ ਪਹਿਲਾਂ ਉਤਾਰਾ ਹੀਰਾ ਘਾਟ ਸਾਹਿਬ ਵਾਲੇ ਅਸਥਾਨ ਤੇ ਕੀਤਾ ਸੀ। ਬਾਦਸ਼ਾਹ ਜੋ ਬਹਾਦਰ ਸ਼ਾਹ ਹੈ, ਚਾਹੁੰਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਭ ਕੁਛ ਕਰਨ ਕਾਰਨ ਸਮਰੱਥ ਨੇ, ਸਤਿਗੁਰੂ ਜੀ ਦੇ ਨਾਲ ਜੋ ਵਾਅਦੇ ਕੀਤੇ ਸਨ ਨਾ, ਕਿ ਵਾਅਦਿਆਂ ਨੂੰ ਤੋੜਨ ਵਾਲੇ, ਕਸਮਾਂ ਨੂੰ ਤੋੜਨ ਵਾਲੇ, ਇਸੇ ਪ੍ਰਕਾਰ ਸਤਿਗੁਰੂ ਜੀ ਦੀ ਵਹੀਰ ਤੇ ਹਮਲਾ ਕਰਨ ਵਾਲੇ, ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ ਜਿਹੜੇ ਗੁਨਾਹਗਾਰ ਨੇ, ਉਹਨਾਂ ਸਭਨਾਂ ਨੂੰ ਸਤਿਗੁਰੂ ਜੀ ਦੇ ਹਵਾਲੇ ਕੀਤਾ ਜਾਵੇਗਾ। ਸਤਿਗੁਰੂ ਜੀ ਨੇ ਪਹਿਲਾਂ ਵਚਨ ਕਰ ਦਿੱਤਾ ਸੀ, ਬਾਦਸ਼ਾਹ ਇਹ ਵਾਅਦੇ ਪੂਰੇ ਕਰ ਦੇਣੇ ਤੇਰੇ ਵੱਸ ਦੀ ਗੱਲ ਨਹੀਂ, ਤੂੰ ਆਪਣੇ ਵਚਨ ਤੋਂ ਮੁੜ ਜਾਵੇਂਗਾ, ਫਿਰ ਜਾਵੇਂਗਾ। ਇਸ ਨੇ ਪੁੱਛਿਆ ਸੀ, ਮਹਾਰਾਜ ਜੇ ਵਾਅਦੇ ਪੂਰੇ ਨਾ ਕਰ ਸਕਿਆ ਫਿਰ ਮੇਰੀ ਦਸ਼ਾ ਕੀ ਹੋਵੇਗੀ? ਤੇ ਸਤਿਗੁਰੂ ਜੀ ਨੇ ਵਚਨ ਕੀਤਾ ਸੀ, ਪਾਗਲ ਹੋ ਕੇ, ਸ਼ਦਾਈ ਹੋ ਕੇ ਮਰੇਗਾ। ਤੇ ਸਾਧ ਸੰਗਤ ਜੀ, ਸਮਾਂ ਪਾ ਕੇ ਇਹ ਸਾਰੇ ਵਚਨ ਪੂਰੇ ਹੋਏ। ਤੇ ਬਾਦਸ਼ਾਹ ਜਦੋਂ ਆਪਣੇ ਵਾਅਦੇ ਨਹੀਂ ਸੀ ਨਾ ਪੂਰੇ ਕਰ ਰਿਹਾ, ਸਤਿਗੁਰੂ ਜੀ ਨੇ ਬਚਨ ਕੀਤਾ, ਤੇਰੇ ਤਾਂ ਹੀ ਰਾਜ ਭਾਗ ਬਖਸ਼ਿਆ, ਤੂੰ ਆਪਣਾ ਵਾਅਦਾ ਪੂਰਾ ਕਿਉਂ ਨਹੀਂ ਕਰਦਾ? ਜਿਨ੍ਹਾਂ ਹਾਕਮਾਂ ਨੇ ਜ਼ੁਲਮ ਕੀਤੇ ਨੇ, ਤਰਦਦ ਤਸ਼ੱਦਦ ਕੀਤੇ ਨੇ, ਉਹਨਾਂ ਨੂੰ ਸਾਡੇ ਨਾਂ ਤੇ ਹਵਾਲੇ ਕਰਦਾ, ਨਾ ਆਪ ਸਜ਼ਾ ਦੇਣਾ। ਸਾਧ ਸੰਗਤ ਜੀ, ਬਾਦਸ਼ਾਹ ਅੰਦਰੋਂ ਕਮਜ਼ੋਰ ਸੀ, ਗਰੀਬ ਨਿਵਾਜ, ਸੱਚੇ ਪਾਤਸ਼ਾਹ ਜੀ ਦੇ ਬਚਨਾਂ ਨੂੰ ਸੁਣ ਕਰਕੇ ਵੀ ਕਿਮ ਦਿਲਾ ਰਿਹਾ। ਕਹਿਣ ਲੱਗਾ, ਮਹਾਰਾਜ ਉਹਨਾਂ ਦੇ ਕੋਲ ਵੱਡੇ ਅਹੁਦੇ ਨੇ, ਜੇ ਉਹਨਾਂ ਨੂੰ ਤੁਹਾਡੇ ਹਵਾਲੇ ਕਰਾਂ ਜਾਂ ਸਜ਼ਾਵਾਂ ਦੇਵਾਂ ਨਾ, ਤੇ ਬਹੁਤ ਵੱਡੀ ਬਗਾਵਤ ਹੋ ਜਾਵੇਗੀ ਜਿਹੜੀ ਮੇਰੇ ਤੋਂ ਦਬਾਈ ਨਹੀਂ ਜਾਵੇਗੀ। ਜਿਸ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਰਾਜ ਭਾਗ ਬਖਸ਼ ਕੇ ਨਿਵਾਜਿਆ ਨਾ, ਅਕਿਰਤ ਕਣ ਹੋ ਗਿਆ, ਸਤਿਗੁਰੂ ਜੀ ਦਾ ਬਚਨ ਮੰਨਣ ਲਈ ਤਿਆਰ ਨਹੀਂ, ਸਮਝ ਨਾ ਸਕਿਆ ਕਿ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਾਜ ਭਾਗ ਦੇ ਦਾਤਾ ਹੋ ਕਰਕੇ ਰਾਜ ਭਾਗ ਬਖਸ਼ਣ ਵਾਲੇ ਨੇ, ਰਾਜ ਦੇ ਅੰਦਰ ਸ਼ਾਂਤੀ ਵੀ ਵਰਤਾ ਦੇਣਗੇ, ਨਾ ਸਮਝ ਸਕਿਆ। ਤੇ ਸਤਿਗੁਰੂ ਜੀ ਦੀ ਜਿਹੜੀ ਪ੍ਰਸੰਨਤਾ ਨਾ, ਉਹ ਕੀਮਤੀ ਚੀਜ਼ਾਂ ਦੇ ਨਾਲ ਲੈਣੀ ਚਾਹੁੰਦਾ ਹੈ ਕਿ ਮੈਂ ਕੀਮਤੀ ਕੀਮਤੀ ਚੀਜ਼ਾਂ ਸਤਿਗੁਰੂ ਜੀ ਨੂੰ ਭੇਟ ਕਰਾਂ, ਸਤਿਗੁਰੂ ਜੀ ਕੀਮਤੀ ਵਸਤੂਆਂ ਲੈ ਕਰਕੇ ਮੇਰੇ ਤੇ ਪ੍ਰਸੰਨ ਹੋ ਜਾਣ, ਤੇ ਜਿਨ੍ਹਾਂ ਦੋਸ਼ੀਆਂ ਨੂੰ ਸਤਿਗੁਰੂ ਜੀ ਦੇ ਹਵਾਲੇ ਕਰਨਾ ਸੀ, ਹਵਾਲੇ ਨਾ ਕਰਨੇ ਪੈਣ। ਸਾਧ ਸੰਗਤ ਜੀ, ਇਸੇ ਪ੍ਰਕਾਰ ਸਤਿਗੁਰੂ ਜੀ ਦੀ ਪ੍ਰਸੰਨਤਾ ਲੈਣ ਵਾਸਤੇ ਕਿ ਕੀਮਤੀ ਵਸਤੂਆਂ ਨਾਲ ਸਤਿਗੁਰੂ ਜੀ ਰੀਝ ਪੈਣ, ਜਿਸ ਹੀਰੇ ਨੂੰ ਪ੍ਰਾਪਤ ਕਰਨ ਵਾਸਤੇ ਬਾਦਸ਼ਾਹ ਔਰੰਗਜ਼ੇਬ ਨੇ ਕਈ ਦਿਨ ਜੰਗ ਕੀਤੀ, ਉਸ ਸਮੇਂ ਦੇ ਲੱਖਾਂ ਰੁਪਈਏ ਤੇ ਅੱਜ ਦੇ ਸਮੇਂ ਦੇ ਅਰਬਾਂ ਖਰਬਾਂ ਰੁਪਈਏ ਖਰਚ ਕੀਤੇ, ਫਿਰ ਗੋਲਕੁੰਡੇ ਦੇ ਬਾਦਸ਼ਾਹ ਨੂੰ ਹਰਾ ਕੇ ਉਹ ਹੀਰਾ ਆਪਣੇ ਕਬਜ਼ੇ ਵਿੱਚ ਕੀਤਾ ਸੀ ਨਾ। ਬਾਦਸ਼ਾਹ ਔਰੰਗਜ਼ੇਬ ਦੇ ਖਜ਼ਾਨੇ ਵਿੱਚ ਉਹ ਸਭ ਤੋਂ ਕੀਮਤੀ ਤੇ ਅਮੁੱਲਕ ਹੀਰਾ ਸੀ। ਤੇ ਜਦੋਂ ਬਾਦਸ਼ਾਹ ਬਹਾਦਰ ਸ਼ਾਹ ਬਣ ਗਿਆ, ਫਿਰ ਉਸ ਵੇਲੇ ਉਸਦੇ ਤੋਸ਼ੇ ਖਾਨੇ ਵਿੱਚ ਸਭ ਤੋਂ ਅਮੁੱਲਕ ਉਹ ਹੀਰਾ ਸੀ ਜਿਹੜਾ ਗੋਲਕੁੰਡੇ ਦੇ ਬਾਦਸ਼ਾਹ ਦੇ ਪਾਸੋਂ ਖੋਇਆ ਗਿਆ ਸੀ। ਤੇ ਸਾਧ ਸੰਗਤ ਜੀ, ਸਤਿਗੁਰੂ ਜੀ ਨੂੰ ਭਰਮਾਉਣ ਵਾਸਤੇ, ਰਿਝਾਉਣ ਵਾਸਤੇ ਕਿ ਬਹੁਤਾ ਕੀਮਤੀ ਹੀਰਾ ਭੇਟ ਕਰਾਂ ਤੇ ਸਤਿਗੁਰੂ ਜੀ ਪ੍ਰਸੰਨ ਹੋ ਜਾਣਗੇ, ਹੀਰਾ ਘਾਟ ਸਾਹਿਬ ਵਾਲੇ ਸਥਾਨ ਤੇ ਨਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਬਾਦਸ਼ਾਹ ਨੇ ਉਹ ਨਜ਼ਰ ਭੇਟ ਹੀਰਾ ਭੇਟਾ ਕਰਨਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਬੜਾ ਅਮੁੱਲਕ ਬੜਾ ਕੀਮਤੀ ਹੀਰਾ ਹੈ, ਬਾਦਸ਼ਾਹ ਔਰੰਗਜ਼ੇਬ ਦੇ ਤੋਸ਼ੇ ਖਾਨੇ ਦਾ ਸਭ ਤੋਂ ਕੀਮਤੀ ਹੀਰਾ ਹੈ, ਮੈਂ ਆਪ ਜੀ ਦੀ ਨਜ਼ਰ ਭੇਟ ਕਰਦਾ। ਇਸਨੇ ਹੀਰੇ ਦੀ ਕੀਮਤ ਜਣਾਈ ਤੇ ਬੇਪਰਵਾਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚੱਕਿਆ ਹੀਰਾ ਤੇ ਚਲਾ ਕੇ ਗੋਦਾਵਰੀ ਨਦੀ ਵਿੱਚ ਮਾਰਿਆ, ਨਦੀ ਵਿੱਚ ਸੁੱਟ ਦਿੱਤਾ। ਮਾਨੋ ਬਾਦਸ਼ਾਹ ਦੇ ਤਾਂ ਹੌਕਾ ਹੀ ਨਿਕਲ ਗਿਆ ਹੋਵੇ, ਉੱਤੇ ਦਾ ਸਾਹ ਉੱਤੇ ਥੱਲੇ ਦਾ ਥੱਲੇ ਹੀ ਰਹਿ ਗਿਆ, ਚੀਰਾ ਚਿਹਰਾ ਜਿਹੜਾ ਸੀ ਪੀਲਾ ਪੈ ਗਿਆ, ਬੜਾ ਹੈਰਾਨ ਹੋ ਗਿਆ, ਮੂੰਹ ਖੁੱਲਾ ਦਾ ਖੁੱਲਾ ਹੀ ਰਹਿ ਗਿਆ। ਮਹਾਰਾਜ, ਇਹ ਆਪ ਜੀ ਨੇ ਕੀ ਕੀਤਾ? ਇੰਨਾ ਅਮੁੱਲਕ ਹੀਰਾ, ਬੇਸ਼ ਕੀਮਤਾ ਹੀਰਾ, ਜਿਹਦੇ ਨਾਲ ਦਾ ਹੀਰਾ ਅੱਜ ਮੇਰੇ ਤੋਸ਼ੇ ਖਾਨੇ ਦੇ ਵਿੱਚ ਵੀ ਨਹੀਂ ਤੇ ਜਿਸ ਨਾਲ ਦਾ ਹੀਰਾ, ਅਮੁੱਲਕ ਹੀਰਾ ਕੁੱਲ ਦੁਨੀਆ ਵਿੱਚ ਵੀ ਕਿਧਰੇ ਸੁਣਿਆ ਨਹੀਂ ਜਾਂਦਾ, ਜਿਹੜਾ ਦੁਨੀਆ ਦੇ ਅੰਦਰ ਵਾਹਿਦ ਇੱਕੋ ਇੱਕ ਹੀਰਾ ਸੀ, ਐਸਾ ਕੀਮਤੀ ਹੀਰਾ ਤੁਸਾਂ ਨੇ ਨਦੀ 'ਚ ਸੁੱਟ ਦਿੱਤਾ। ਮਹਾਰਾਜ, ਬਹੁਤ ਕੀਮਤੀ ਸੀ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬੜੀ ਬੇਪਰਵਾਹੀ ਦੇ ਨਾਲ ਬਚਨ ਕੀਤਾ, ਬਾਦਸ਼ਾਹ ਤੂੰ ਭੇਟਾ ਰੱਖ ਦਿੱਤੀ, ਤੇਰੇ ਵੱਲੋਂ ਆ ਗਈ, ਅਸੀਂ ਤੇਰੀ ਭੇਟਾ ਸਾਂਭ ਲਈਏ। ਇਹ ਜੋ ਨਦੀਆਂ ਦਰਿਆ ਸਮੁੰਦਰ ਹੁੰਦੇ ਨੇ ਨਾ, ਇਹ ਗੁਰੂ ਪੀਰਾਂ ਦੇ ਖਜ਼ਾਨੇ ਹੁੰਦੇ ਨੇ, ਅਸੀਂ ਆਪਣੇ ਖਜ਼ਾਨੇ ਵਿੱਚ ਸਾਂਭ ਲਈਏ। ਸਤਿਗੁਰੂ ਜੀ ਨੇ ਹੰਕਾਰ ਮੇਟਣਾ ਨਾ ਉਸਦਾ। ਸਾਧ ਸੰਗਤ ਜੀ, ਬਾਦਸ਼ਾਹ ਦੇ ਮਨ ਦਾ ਸੰਸਾ ਨਹੀਂ ਜਾਂਦਾ, ਕਹਿਣ ਲੱਗਾ, ਸਤਿਗੁਰੂ ਜੀ, ਮੇਰੇ ਅੱਬਾ ਹਜ਼ੂਰ ਔਰੰਗਜ਼ੇਬ ਜੇ ਗੋਲਕੁੰਡੇ ਦੇ ਬਾਦਸ਼ਾਹ 'ਤੇ ਹਮਲਾ ਕਰਕੇ ਬੜੇ ਦਿਨ ਲੜਾਈ ਲੜੀ, ਬੜੇ ਦਿਨ ਜੰਗ ਕੀਤੀ, ਹਜ਼ਾਰਾਂ ਯੋਧੇ ਮਰਵਾ ਲਏ, ਲੱਖਾਂ ਦਾ ਖਰਚਾ ਕੀਤਾ, ਫਿਰ ਇਹ ਹੀਰਾ ਜਿੱਤਿਆ ਸੀ। ਮਹਾਰਾਜ, ਇਤਨੀ ਬੇਪਰਵਾਹੀ ਦੇ ਨਾਲ ਨਦੀ ਵਿੱਚ ਸੁੱਟ ਦਿੱਤਾ। ਸਤਿਗੁਰੂ ਜੀ ਨੇ ਫਿਰ ਬਚਨ ਕੀਤਾ, ਬਾਦਸ਼ਾਹ ਆਪਣੇ ਖਜ਼ਾਨੇ ਵਿੱਚ ਸਾਂਭ ਲਿਆ। ਪਰ ਬਾਦਸ਼ਾਹ ਦੇ ਦਿਲ ਨੂੰ ਧੀਰਜ ਨਹੀਂ ਆਉਂਦੀ। ਮਹਾਰਾਜ, ਬੜਾ ਅਮੁੱਲਕ ਸੀ, ਬੜੇ ਖਰਚੇ ਹੋਏ ਸਨ, ਬੜੀਆਂ ਜਾਨਾਂ ਗਈਆਂ ਸਨ ਇੱਕ ਹੀਰੇ ਵਾਸਤੇ। ਤੇ ਸਤਿਗੁਰੂ ਜੀ ਨੇ ਬਚਨ ਕੀਤਾ, ਜੇਕਰ ਤੇਰਾ ਮਨ ਧੀਰਜ ਨਹੀਂ ਧਾਰਦਾ ਨਾ, ਜੇ ਤੇਰੇ ਦਿਲ ਨੂੰ ਧਰਵਾਸ ਨਹੀਂ ਆਉਂਦੀ ਨਾ, ਤੇ ਜਾ ਕੇ ਗੋਦਾਵਰੀ ਦੇ ਵਿੱਚੋਂ ਆਪਣਾ ਹੀਰਾ ਕੱਢ ਕੇ ਲੈ ਆ। ਜਦੋਂ ਇਹ ਬਚਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੀਤਾ ਨਾ, ਤੇ ਹੀਰੇ ਦਾ ਮਨ ਵਿੱਚ ਲਾਲਚ ਸੀ, ਛੇਤੀ ਦੇ ਨਾਲ ਅੱਗੇ ਆਇਆ, ਮੈਂ ਨਦੀ ਦੇ ਵਿੱਚੋਂ ਗੋਦਾਵਰੀ ਦੇ ਵਿੱਚੋਂ ਹੀਰਾ ਕੱਢ ਲਵਾਂ। ਤੇ ਜਦੋਂ ਗੋਦਾਵਰੀ ਦੇ ਅੰਦਰ ਝਾਤੀ ਮਾਰੀ ਨਾ, ਤੇ ਸਾਧ ਸੰਗਤ ਜੀ, ਸਾਰੀ ਗੋਦਾਵਰੀ ਉਹੋ ਜਿਹੇ ਹੀਰਿਆਂ ਦੇ ਨਾਲ ਭਰੀ ਹੋਈ ਪ੍ਰਤੀਤ ਹੋਈ। ਕਿੰਨੇ ਕੁ ਸੈਂਕੜੇ, ਕਿੰਨੇ ਕੁ ਹਜ਼ਾਰਾਂ, ਕਿੰਨੇ ਕੁ ਲੱਖਾਂ, ਕਿੰਨੇ ਕੁ ਕਰੋੜਾਂ ਹੀਰੇ ਹੋਣਗੇ ਜਿਨ੍ਹਾਂ ਨੂੰ ਗਿਣਿਆ ਨਹੀਂ ਜਾ ਸਕਦਾ। ਬੇਅੰਤ ਉੱਥੇ ਇਸ ਜਿਹੇ ਹੋਰ ਹੀਰੇ, ਇਸ ਤੋਂ ਅਮੁੱਲਕ ਲਾਲ ਜਵਾਹਰਾਤ ਨੇ ਜਿਨ੍ਹਾਂ ਦੇ ਨਾਲ ਗੋਦਾਵਰੀ ਭਰੀ ਹੋਈ ਹੈ। ਸਤਿਗੁਰੂ ਜੀ ਨੇ ਬਚਨ ਕੀਤਾ, ਬਹਾਦਰ ਸ਼ਾਹ ਦੇਖਦਾ ਕੀ ਹੈ, ਨਦੀ ਦੇ ਵਿੱਚੋਂ ਆਪਣਾ ਹੀਰਾ ਪਛਾਣ ਤੇ ਕੱਢ ਕੇ ਬਾਹਰ ਲਾਇਆ, ਹੁਣ ਆਪਣੇ ਹੀਰੇ ਦੀ ਪਛਾਣ ਨਹੀਂ ਆਉਂਦੀ। ਤੇ ਜਦੋਂ ਸਤਿਗੁਰੂ ਜੀ ਦਾ ਬਚਨ ਸੁਣਿਆ, ਆਪਣਾ ਪਛਾਣ ਕੇ ਲੈ ਕੇ ਆ ਜਾ, ਤੇ ਯਾਦ ਆਈ ਸਤਿਗੁਰਾਂ ਨੇ ਬਚਨ ਕੀਤਾ ਸੀ, ਇਹ ਨਦੀਆਂ ਦਰਿਆ ਤੇ ਸਮੁੰਦਰ ਗੁਰੂ ਪੀਰਾਂ ਦੇ ਖਜ਼ਾਨੇ ਹੁੰਦੇ ਨੇ, ਮੈਂ ਇੱਕ ਹੀਰੇ ਦਾ ਮਾਣ ਕਰਦਾ ਸਾਂ, ਇਹ ਜੋ ਖਜ਼ਾਨਾ ਗੋਦਾਵਰੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਹੈ ਨਾ, ਇਸ ਖਜ਼ਾਨੇ ਦੇ ਅੰਦਰ ਇੱਥੇ ਕਿੰਨੇ ਕੁ ਲੱਖਾਂ ਕਰੋੜਾਂ ਹੀਰੇ ਨੇ, ਉਹਨਾਂ ਦੀ ਤੇ ਗਿਣਤੀ ਉਹ ਕੋਈ ਨਹੀਂ ਹੋ ਸਕਦੀ। ਤੇ ਫਿਰ ਟਹਿ ਕਰਕੇ ਗੁਰਦੇਵ ਪਿਤਾ ਜੀ ਦੇ ਚਰਣੀ ਪੈ ਗਿਆ ਸੀ। ਜਾ ਕੇ ਬਾਦਸ਼ਾਹ ਨੇ ਸਤਿਗੁਰੂ ਜੀ ਦੇ ਚਰਨ ਪਕੜੇ, ਮਹਾਰਾਜ ਆਪ ਜੀ ਦੀ ਮਹਿਮਾ ਆਪ ਜੀ ਜਾਣਦੇ ਹੋ, ਮੈਂ ਤੇ ਇੱਕ ਹੀਰਾ ਦੇ ਕੇ ਮਾਣ ਕਰਦਾ ਸੀ ਕਿ ਮੇਰੇ ਵਰਗੀ ਭੇਟਾ ਕਿਸੇ ਨੇ ਨਹੀਂ ਦਿੱਤੀ ਹੋਣੀ, ਪਰ ਸੱਚੇ ਪਾਤਸ਼ਾਹ ਆਪ ਜੀ ਕਿੰਨੇ ਕੁ ਹੀਰਿਆਂ ਦੇ ਮਾਲਕ ਹੋ, ਉਸਦਾ ਤੇ ਕੋਈ ਅੰਤ ਹੀ ਨਹੀਂ ਲੈ ਸਕਦਾ। ਸਾਧ ਸੰਗਤ ਜੀ, ਇਹ ਬਾਦਸ਼ਾਹ ਦੀ ਦ੍ਰਿਸ਼ਟੀ ਹੈ। ਅਸਲ ਦੇ ਵਿੱਚ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਕਿੰਨੇ ਕੁ ਬ੍ਰਹਿਮੰਡਾਂ ਦੇ ਮਾਲਕ ਨੇ, ਉਹਨਾਂ ਬ੍ਰਹਿਮੰਡਾਂ ਦੀ ਹੀ ਗਿਣਤੀ ਕੋਈ ਨਹੀਂ ਕਰ ਸਕਦਾ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆ ਕਾ ਦਾਤਾ ਰੇ, ਪ੍ਰਤ ਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਉਸ ਪਰਮ ਪਿਤਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰਗੁਣ ਸਰੂਪ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਾਧ ਸੰਗਤ ਜੀ, ਨਾ ਤੇ ਨਿਰਗੁਣ ਬ੍ਰਹਮ ਦੀ ਤੇ ਨਾ ਸਰਗੁਣ ਸਰੂਪ ਵਿੱਚ ਸਤਿਗੁਰਾਂ ਦੀ ਕੋਈ ਕੀਮਤ ਨਹੀਂ ਪਾ ਸਕਦਾ। ਜਿਸ ਵੇਲੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਬੇਅੰਤ ਤਾਈ ਦੇ ਬਚਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਤੇ ਬਚਨ ਕਰਦੇ ਨੇ, ਕੀਮਤ ਕਿਨੈ ਨਾ ਪਾਈਆ। ਭਾਈ ਤਿਸ ਪਰਮੇਸ਼ਰ ਜੀ ਦੀ ਕੀਮਤ ਨਹੀਂ ਕਿਸੇ ਤੋਂ ਪਾਈ ਜਾਂਦੀ, ਨਾ ਕਦੇ ਕੋਈ ਪਾ ਸਕਿਆ ਸੀ, ਨਾ ਪਾ ਰਿਹਾ ਤੇ ਨਾ ਕਦੇ ਪਾ ਸਕੇਗਾ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਕੀਮਤ ਮਿਲ ਕੀਮਤ ਪਾਈ, ਸਾਰੀਆਂ ਕੁੱਲ ਦੁਨੀਆਂ ਦੀਆਂ ਕੀਮਤਾਂ ਨੂੰ ਮਿਲਾ ਕੇ ਇੱਕ ਜਗ੍ਹਾ ਤੇ ਕਰਕੇ ਜੋੜ ਕਰ ਦਈਏ, ਟੋਟਲ ਕਰ ਦਈਏ ਨਾ, ਤੇ ਸਾਰੀਆਂ ਕੀਮਤਾਂ ਨੂੰ ਮਿਲਾ ਕਰਕੇ ਵੀ ਵਾਹਿਗੁਰੂ ਜੀ ਆਪ ਜੀ ਦੀ ਕੀਮਤ ਨਹੀਂ ਪਾਈ ਜਾ ਸਕਦੀ। ਐਸੇ ਅਮੁੱਲਕ ਨੇ ਹਰੀ ਪਰਮੇਸ਼ਰ ਜੀ ਤੇ ਬਚਨ ਕਰਦੇ ਨੇ, ਭਾਈ ਤੇ ਇਸ ਅਮੁੱਲਕ ਹਰੀ ਦੀ ਕੀਮਤ ਕਿਸੇ ਤੋਂ ਨਹੀਂ ਪਾਈ ਜਾਂਦੀ ਹੈ।
1: ਬੇਅੰਤ ਪ੍ਰਭੂ ਹਰ ਸੋਏ,
0: ਉਹ ਪ੍ਰਭੂ ਪਰਮੇਸ਼ਰ ਜੀ ਬੇਅੰਤ ਰੂਪ ਨੇ, ਹਰੀ ਪਰਮੇਸ਼ਰ ਜੀ, ਉਹ ਹਰੀ ਪਰਮੇਸ਼ਰ ਜੀ ਬੇਅੰਤ ਰੂਪ ਨੇ। ਸੋਏ ਜਿਸ ਪਰਮੇਸ਼ਰ ਜੀ ਦੀ ਬੇਅੰਤ ਬੇਅੰਤ ਬੇਅੰਤ ਸੋਭਾ ਹੈ, ਜੋ ਪਰਮੇਸ਼ਰ ਜੀ ਹਰ ਇੱਕ ਜੀਵਾਂ ਦੇ ਤਾਰਨ ਹਰ ਹਨ ਜੀਓ।
1: ਨਾਨਕ ਗੁਰਮੁਖ ਹਰ ਸਾ ਲਾਹਿਆ।
0: ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ ਕਿਨਾਂ ਨੇ ਹੈ, ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਫਰਮਾਉਂਦੇ ਨੇ, ਭਾਈ ਗੁਰਮੁਖ ਜਨਾਂ ਨੇ ਪੂਰੇ ਸਤਿਗੁਰੂ ਜੀ ਤੋਂ ਸਿੱਖਿਆ ਲੈ ਕਰਕੇ ਤੇ ਇਸ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕੀਤੀ ਹੈ, ਤਿਸ ਦਾ ਨਾਮ ਜਪਿਆ, ਤਿਸ ਦੇ ਗੁਣ ਗਾਏ ਹਨ,
1: ਤਨ ਮਨ ਸੀਤਲ ਹੋਏ,
0: ਤੇ ਮਹਾਰਾਜ ਤਿਨਾਂ ਨੂੰ ਫਲ ਕੀ ਮਿਲਿਆ। ਹਜ਼ੂਰ ਫਰਮਾਉਂਦੇ ਨੇ ਉਹਨਾਂ ਦੇ ਤਨ ਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੀ ਅਗਨੀ ਬੁੱਝ ਗਈ, ਉਹਨਾਂ ਦੇ ਮਨ ਦੇ ਵਿੱਚੋਂ ਤ੍ਰਿਸ਼ਨਾ ਤੇ ਈਰਖਾ ਦੀ ਅਗਨੀ ਬੁੱਝ ਗਈ। ਇਸ ਪ੍ਰਕਾਰ ਜੋ ਸ਼ਬਦ ਸਪਰਸ਼ ਰੂਪ ਰਸ ਗੰਧ ਤਨ ਮਨ ਨੂੰ ਤਪਾਉਣ ਵਾਲੇ ਨੇ ਨਾ, ਇਹ ਤਪਸ਼ ਵੀ ਉਹਨਾਂ ਦੇ ਮਨ ਦੇ ਅੰਦਰੋਂ ਬੁੱਝ ਗਈ, ਉਹਨਾਂ ਦਾ ਤਨ ਵੀ ਤੇ ਉਹਨਾਂ ਦਾ ਮਨ ਵੀ ਸੀਤਲ ਹੋ ਗਿਆ। ਵਿਸ਼ੇ ਵਿਕਾਰਾਂ ਦੀ ਅਗਨੀ ਹਿਰਦੇ ਚੋਂ ਸ਼ਾਂਤ ਹੋ ਗਈ, ਤਨ ਮਨ ਉਹਨਾਂ ਦਾ ਠੰਡਾ ਠਾਰ ਨਿਰਮਲ ਪਵਿੱਤਰ ਹੋਇਆ ਹੈ ਜੀਓ। ਸੋ ਪੌੜੀ ਦੁਆਰਾ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਹਨ ਜੀਓ,
1: ਸਭ ਜੋਤ ਤੇਰੀ ਜਗ ਜੀਵਨਾ।
0: ਫਿਰ ਬੇਨਤੀ ਕੀਤੀ ਗਰੀਬ ਨਿਵਾਜ ਸਾਹਿਬ ਜੀ, ਅਸੀਂ ਕਲਯੁਗੀ ਜੀਵ ਆ, ਸਾਡੀ ਮਤ ਵੀ ਮਲੀਨ ਹੈ ਤੇ ਮਤ ਹੋਸ਼ੀ ਵੀ ਹੈ, ਥੋੜੀ ਵੀ ਹੈ। ਮਹਾਰਾਜ ਸਾਡੇ ਪਾਸ ਐਸੀ ਆਤਮ ਵਿਸ਼ੈਣੀ ਮਤ ਨਹੀਂ ਕਿ ਵਾਹਿਗੁਰੂ ਜੀ ਦੇ ਗੁਣਾਂ ਨੂੰ ਕਥਨ ਕਰੀਏ, ਵਖਿਆਨ ਕਰੀਏ। ਮਹਾਰਾਜ ਕਿਰਪਾਲਤਾ ਕਰਕੇ ਸਾਨੂੰ ਵਾਹਿਗੁਰੂ ਜੀ ਦੇ ਗੁਣ ਗਾਇਨ ਕਰਨ ਦੀ ਜਾਚ ਦੱਸੋ, ਕਿੰਨਾ ਸ਼ਬਦਾਂ ਦੇ ਨਾਲ, ਬੋਲਾਂ ਦੇ ਨਾਲ, ਅਲਫਾਜ਼ਾਂ ਦੇ ਨਾਲ, ਕਿਸ ਬਾਣੀ ਦੇ ਨਾਲ, ਕਿੰਨਾ ਸ਼ਬਦਾਂ ਦੇ ਨਾਲ ਵਾਹਿਗੁਰੂ ਜੀ ਦਾ ਜਸ ਉਚਾਰੀਏ। ਕਿਰਪਾ ਕਰਕੇ ਮਹਾਰਾਜ ਸਾਨੂੰ ਉਹ ਬਾਣੀ, ਸਾਨੂੰ ਉਹ ਸ਼ਬਦ ਉਚਾਰਨ ਕਰਨ ਕਰਕੇ ਦੱਸਣਾ ਕਰੋ। ਤਾਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਹਜ਼ੂਰ ਪੌੜੀ ਦੁਆਰਾ ਫਰਮਾਉਂਦੇ ਨੇ, ਭਾਈ ਇਵੇਂ ਵਾਹਿਗੁਰੂ ਜੀ ਦੇ ਸਨਮੁਖ ਸਦਾ ਬੇਨਤੀਆਂ ਕਰਦੇ ਰਿਹਾ ਕਰੋ।
1: ਸਭ ਜੋਤ ਤੇਰੀ ਜਗ ਜੀਵਨਾ,
0: ਹੇ ਸਾਰੇ ਜਗਤ ਦੇ ਜੀਵਨ ਸਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਸਾਰਿਆਂ ਜੀਵਾਂ ਦੇ ਅੰਦਰ ਇੱਕ ਆਪ ਜੀਆਂ ਦੀ ਹੀ ਜੋਤ ਵਰਤ ਰਹੀ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਇਸ ਪ੍ਰਕਾਰ ਸਭਨਾਂ ਦੇ ਅੰਦਰ ਆਪ ਜੀ ਦੀ ਹੀ ਜੋਤ ਵਰਤ ਰਹੀ ਹੈ, ਤੇ ਜੋਤੀ ਰੂਪ ਪਰਤਖ ਜੋਤ ਹੋ ਕਰਕੇ ਸਾਰਿਆਂ ਦੇ ਹਿਰਦਿਆਂ ਦੇ ਅੰਦਰ ਆਪ ਜੀ ਹੀ ਸਮਾਏ ਹੋਏ ਹੋ। ਇਸੇ ਪ੍ਰਕਾਰ ਚੰਦ, ਸੂਰਜ, ਅਗਨੀ, ਦੇਵੀ, ਬੁੱਧੀ ਤੇ ਜੁਗਨੂ ਇਤਿਆਦਿਕ ਜਿਹੜੀਆਂ ਖੱਟ ਜੋਤੀਆਂ ਕਹੀਆਂ ਜਾਂਦੀਆਂ ਨੇ, ਮਹਾਰਾਜ ਉਹਨਾਂ ਖੱਟ ਜੋਤੀਆਂ ਦੇ ਅੰਦਰ ਵੀ ਜਗਤ ਦੇ ਜੀਵਨ ਸਰੂਪ ਪਰਮਾਤਮਾ ਜੀ ਆਪ ਜੀਆਂ ਦੀ ਹੀ ਪਵਿੱਤਰ ਜੋਤੀ ਵਰਤ ਰਹੀ ਹੈ ਜੀਓ।
1: ਘਟ ਘਟ ਹਰ ਰੰਗ ਰੰਗਨਾ।
0: ਗਰੀਬ ਨਿਵਾਜ ਅਕਾਲ ਪੁਰਖ ਜੀ, ਆਪ ਜੀ ਹਿਰਦੇ ਹਿਰਦੇ ਦੇ ਅੰਦਰ ਸਮਾਏ ਹੋਏ ਹੋ। ਘਟ ਨਾਮ ਹਿਰਦੇ ਦਾ ਤੇ ਘਟ ਨਾਮ ਸਰੀਰ ਦਾ ਵੀ ਹੈ। ਮਹਾਰਾਜ ਸਾਰਿਆਂ ਸਰੀਰਾਂ ਦੇ ਅੰਦਰ, ਸਰੀਰਾਂ ਸਰੀਰਾਂ ਦੇ ਅੰਦਰ ਆਪ ਹੀ ਸਮਾਏ ਹੋਏ ਹੋ ਜੀਓ। ਇਸੇ ਪ੍ਰਕਾਰ
1: ਘਟ ਘਟ ਹਰ ਰੰਗ ਰੰਗਨਾ,
0: ਤੇ ਹਰ ਰੰਗ ਹਰੀ ਪਰਮੇਸ਼ਰ ਜੀ ਜਿਨ੍ਹਾਂ ਨੂੰ ਰੰਗਣਾ, ਤੁਸੀਂ ਰੰਗਣਾ ਕਰਦੇ ਹੋ ਨਾ ਮਹਾਰਾਜ, ਉਹਨਾਂ ਦੇ ਮਨਾਂ ਨੂੰ ਹਰੀ ਪਰਮੇਸ਼ਰ ਜੀ ਆਪਣੀ ਬੰਦਗੀ ਦਾ ਰੰਗ ਲਾ ਦਿੰਦੇ ਹੋ। ਆਪ ਜੀ ਦੇ ਰੰਗਤ ਚਾੜੇ ਤੋਂ ਬਿਨਾਂ ਕਿਸੇ ਨੂੰ ਇਹ ਨਾਮ ਦਾ ਪ੍ਰੇਮ, ਨਾਮ ਦੀ ਜਾਗ ਨਹੀਂ ਲੱਗਦੀ। ਜਿਨ੍ਹਾਂ ਦੇ ਹਿਰਦੇ ਨੂੰ ਤੁਸੀਂ ਰੰਗਣਾ ਕਰਦੇ ਹੋ, ਉਹ ਪ੍ਰੇਮ ਰੰਗ ਦੇ ਅੰਦਰ ਰੰਗੇ ਜਾਂਦੇ ਨੇ। ਇਸੇ ਪ੍ਰਕਾਰ ਹਜ਼ੂਰ ਫਰਮਾਉਂਦੇ ਨੇ ਰੰਗ ਰੰਗਣਾ, ਮਹਾਰਾਜ आप जी आनंद स्वरूप हो, रंग दा अर्थ करना करिए आनंद, महाराज आनंद रूप हो, ते जिन्हां ते कृपा कर देंदे ओ रंगना ओ भी आनंदा दे मानन वाले हो जांदे ने, ओ भी आनंददायक सुखां नूं मानदे हन जीओ।
1: सब त्यावो तुध मेरे प्रीतमा,
0: ते रंग नाम प्रेम दा भी है महाराज, जिन्हां नूं अपने प्रेम दा रंग ला देंदे ओ उन्हां दे हिरदे प्रेम रस दे अंदर रंगे जांदे ने। सब त्यावो तुध मेरे प्रीतमा, हे मेरे प्रीतम जी, परम प्रेम दे आस्पद रूप वाहिगुरु जी, प्यारे तो प्यारे अत्यंत प्यारे जी, सारे जुगा दे अंदर सारे संत जन भगत जन आप जी नूं ध्याउंदे रहे ने, हुण भी आप जी नूं ध्याउंदे ने, अगे भी ध्याउंदे रहणगे। ते सतगुरु जी बचन करदे ने, सब ध्यावहो, हे प्यारे गुरसिखो, तुसी सारे तिस हरी अकाल पुरख वाहिगुरु परम प्रेम दे आस्पद रूप प्रीतम वाहिगुरु जी नूं ध्याउणा करो।
1: सत सत पुरख निरंजना,
0: ते तिस वाहिगुरु जी दे सन्मुख एवें उचारदे रहो, हे वाहिगुरु जी आप जी सत पुरख हो, महाराज आउण वाले समय दे अंदर भी परम पुरख जी आप जी सदा सत, सदा स्थिर, सदा सलामत रहोगे। सारिया कालां विच रहण वाले परमेश्वर जी निरंजना, माया दी कालख तो रह तो माया कालक आप जी नूं नहीं लगदी, नहीं पौंदी है जीओ।
1: एक दाता सब जगत पिखारिया,
0: हे गरीब निवाज जी, इको एक वाहिद हस्ती, इको एक दाता आप हो। साध संगत जी जिथे एक शब्द लिखिया ईडी सिहारी कक्का एक, उथे कक्के नूं भी औंकड़ है, जो कक्के नूं औंकड़ एक दी वाचक होया करदी है। केवल ता केवल एक हस्ती, इको एक वाहिद हस्ती, जिस वर्गा दूजा कोई नहीं, जैसा तू तैसा तू ही, क्या उपमा दी जाए। फिर इथे कक्के नू एका ता लाया, अगे दाता है, एक दाता, जे एक नू औंकड़ ना लाउंदे फिर मन विच भरम आउणा सी, जी दाते ता बहुत होए ने, पृथ्वी राज राजे वर्गे, हरिचंद राजे वर्गे, जेडे सोने दे भार दान करके भोजन छकदे रहे, ऐसे दाते ता बहुत होए ने, करण वर्गे दानी दाते होए ने, दानी दे बेशुमार होए ने, पर सतगुरु जी ने एक नू औंकड़ ला दिता, भाई दाते ता बहुत होए ने पर हरी परमेश्वर जी वर्गा कोई नहीं। जिन्ने दुनिया दे दाते ने ना, ये सारे दाते भी हरी अकाल पुरख वाहिगुरु जी दे दर दे भिखारी ने, सब जगत भिखारिया, ऐसे दाते ने वाहिगुरु जी, सारा जगत ते जगत दे सारे जीव तिस हरी अकाल पुरख वाहिगुरु जी दे दर दे भिखारी ने। दुनिया ते चाहे कोई राजा होया, महाराजा होया, शाह पातशाह होया, पर सारे वाहिगुरु जी दे दर दे भिखारी होए ने। जिन्ने दान उन्हां ने दिते, ओ दाता वाहिगुरु जी दीआं दित्तीआं होईआं ने। जिस शरीर नूं धारण करके दान उन्हां ने दिते, ओ शरीर तिन्हां नूं वाहिगुरु जी ने दिते। इस प्रकार वाहिगुरु जी वर्गा दाता ना कोई सी, ना कदे है ते ना कदे अग्गे होवेगा। वाहिगुरु जी अपने वर्गे आप ने, ते सारे जीआं दे दाते वी आप ने। साध संगत जी, जे कोई राजा दानी होया ते सवा सवा मण जां 18 18 भार सोने दे दान देंदे वी रहे, हजार, दो हजार, पांच सत, दस हजार बंदियां नूं रोज अन्न दा दान देंदे होणगे, पर कुल सृष्टि नूं अन्न दा जां भंडारियां दा दान कोई भी राजा ते नहीं ना दे सकिया। कुल जीवां दे पासों टैक्स ते गुराउंदे रहे, पर दान नहीं सारिआं नूं दे सके। गरीब निवाज सच्चे पातशाह जी फरमाउंदे ने, भाई सारिआं जीवां दे दाते केवल वाहिगुरु जी ने। जे किसी ने राजे ने दान भी दिता ते मनुखां नूं दान ही दिता ना, कुछ ब्राह्मणा नूं दान ही दे दिता ना, गऊआं दान दे दित्तियां, सोने दे सिंगा दे खोल बना करके असली सिंगा दे उपर पा दिते, इवें सोने दे सिंगा वालियां गऊआं पर किसी गरीब नूं नहीं, ब्राह्मणा नूं ही दित्तियां। इसे प्रकार जे वस्त्र भोजन इत्यादि दिते, ब्राह्मणा नूं ही दिते। शूद्र कह करके दूसरे लोगों नूं दुरकारिया गया, जी तुसीं अधिकारी हो ही नहीं। जेड़े दुनिया के अंदर दाते होए, वह एक वर्ग के चंद कु लोगों के दाते होए, पूरी मनुखता के दाते भी नहीं। पर वाहिगुरु जी ऐसे दाते ने, जान को देत, अजान को देत, जमीन को देत, जमान को दे है, काहे को डोलत है तुमरी सुध सुंदर श्री पद्मा पतल है। भाई तेरी सुरत क्यों डोलदी है, तेरी खबर सार भी हरी अकाल पुरख वाहिगुरु जी लैणगे, जेड़े सारे जीवां दे दाता रूप ने। सबना जिया का एक दाता, सो मैं विसर ना जाई, जेड़े परमेश्वर जी जल मह जंत उपायन तिना पेरो जी दे, ਸੱਤਾਂ ਸਮੁੰਦਰਾਂ ਦੇ ਅੰਦਰ, ਹਜ਼ਾਰਾਂ ਨਦੀਆਂ ਦੇ ਅੰਦਰ ਜੀਵ ਜੰਤੂਆਂ ਨੂੰ ਪੈਦਾ ਕਰਕੇ ਨਾ ਉਹਨਾਂ ਦਾ ਭੋਜਨ ਜਲ ਦੇ ਅੰਦਰ ਹੀ ਦੇਈ ਜਾਂਦੇ ਨੇ। ਜਿਹੜੇ ਦੁਨੀਆਂ ਦੇ ਦਾਤੇ ਹੋਏ ਨੇ ਉਹ ਜਲ ਦੇ ਸਮੁੰਦਰ ਦੇ ਜੀਵਾਂ ਨੂੰ ਤਾਂ ਕੋਈ ਦਾਨ ਨਹੀਂ ਦੇ ਸਕੇ। ਪੰਛੀਆਂ ਨੂੰ, ਚੰਦ ਪੰਛੀਆਂ ਨੂੰ ਜੇ ਚੋਗਾ ਪਾ ਦਿੱਤਾ ਹੋਵੇਗਾ, ਸਾਰੀ ਸ੍ਰਿਸ਼ਟੀ ਦੇ ਪੰਛੀਆਂ ਨੂੰ ਕੋਈ ਭੋਜਨ ਤਾਂ ਨਹੀਂ ਦੇ ਸਕਿਆ, ਸਾਰੀ ਸ੍ਰਿਸ਼ਟੀ ਦੇ ਜਾਨਵਰਾਂ ਨੂੰ ਭੋਜਨ ਤਾਂ ਕੋਈ ਨਹੀਂ ਦੇ ਸਕਿਆ। ਦੁਨੀਆਂ ਵਿੱਚ ਦਾਨੀ ਅਖਵਾਉਣ ਵਾਲੇ ਵੀ ਜੰਗਲ ਵਿੱਚ ਸ਼ਿਕਾਰ ਕਰਦੇ ਆ, ਜਾਨਵਰਾਂ ਦੇ ਪ੍ਰਾਣ ਲੈਂਦੇ ਤਾਂ ਰਹੇ ਪਰ ਉਹਨਾਂ ਨੂੰ ਕੁਛ ਦੇ ਨਾ ਸਕੇ। ਪਰ ਵਾਹਿਗੁਰੂ ਜੀ ਐਸੇ ਨੇ ਜਿਹੜੇ ਪੰਛੀਆਂ ਨੂੰ ਵੀ ਰਿਜ਼ਕ ਦਾਨ ਦਿੰਦੇ ਨੇ, ਜਾਨਵਰਾਂ ਨੂੰ ਵੀ ਰਿਜ਼ਕ ਦਾਨ ਦਿੰਦੇ ਨੇ, ਮਨੁੱਖਾਂ ਨੂੰ ਵੀ ਰਿਜ਼ਕ ਦਾਨ ਦਿੰਦੇ ਨੇ। ਇਸੇ ਪ੍ਰਕਾਰ ਸਾਧ ਸੰਗਤ ਜੀ ਉਤ ਪੁੱਜ ਖਾਣੀ ਨੂੰ ਵੀ ਜੀਵਨ ਦਾਨ ਦਿੰਦੇ ਨੇ। ਚਾਰੇ ਹੀ ਖਾਣੀਆਂ ਦੇ ਪੈਦਾ ਕਰਨ ਵਾਲੇ, ਉਹਨਾਂ ਨੂੰ ਪਾਲਣ ਵਾਲੇ, ਰਿਜ਼ਕ ਦੇਣ ਵਾਲੇ ਤੇ ਮਨੋਕਾਮਨਾਵਾਂ ਪੂਰੀਆਂ ਕਰਨ ਵਾਲੇ ਪਰਮੇਸ਼ਰ ਜੀ ਨੇ। ਇਸ ਕਰਕੇ ਕੱਕੇ ਨੂੰ ਇੱਕ ਲਾ ਦਿੱਤਾ, ਇੱਕੋ ਇੱਕ ਵਾਹਿਦ ਹਸਤੀ, ਜਿਸ ਦੇ ਵਰਗਾ ਦਾਨੀ ਕੋਈ ਹੋਰ ਨਹੀਂ, ਇੱਕ ਦਾਤਾ। ਸਭ ਜਗਤ ਭਿਖਾਰੀਆ, ਸਾਰੇ ਜਗਤ ਦੇ ਜੀਵ ਜਿਸ ਦੇ ਦਰ ਦੇ ਭਿਖਾਰੀ ਨੇ। ਮੁਸਲਮਾਨ ਵੀ ਜਿਸ ਦੇ ਦਰ ਤੋਂ ਮੰਗਦੇ ਨੇ ਉਹ ਅੱਲਾ ਕਹਿ ਕੇ ਮੰਗਦੇ ਨੇ, ਹਿੰਦੂ ਵੀ ਜਿਸ ਦੇ ਦਰ ਤੋਂ ਮੰਗਦੇ ਨੇ ਉਹ ਰਾਮ ਕਹਿ ਕੇ ਮੰਗਦੇ ਨੇ, ਸਿੱਖ ਵੀ ਜਿਸ ਦੇ ਦਰ ਤੋਂ ਮੰਗਦੇ ਨੇ ਵਾਹਿਗੁਰੂ ਕਹਿ ਕੇ ਮੰਗਦੇ ਨੇ, ਈਸਾਈ ਵੀ ਜਿਸ ਦੇ ਦਰ ਤੋਂ ਮੰਗਦੇ ਨੇ ਉਹ ਅੱਲਾ ਜਾਂ ਖੁਦਾ ਕਹਿ ਕੇ ਮੰਗਦੇ ਨੇ। ਇਸੇ ਪ੍ਰਕਾਰ ਕੁੱਲ ਦੁਨੀਆਂ ਦੇ, ਕੁੱਲ ਧਰਮਾਂ ਦੇ ਜਿੰਨੇ ਵੀ ਲੋਕ ਨੇ, ਸਾਧ ਸੰਗਤ ਜੀ, 500 ਤੋਂ ਜ਼ਿਆਦਾ ਧਰਮ ਕੇਵਲ ਤਾਂ ਕੇਵਲ ਭਾਰਤ ਵਰਸ਼ ਦੇ ਅੰਦਰ ਨੇ, ਅਤੇ ਸਾਰਿਆਂ ਦੇਸ਼ਾਂ ਦੇ ਧਰਮਾਂ ਦੀ ਗਿਣਤੀ ਕੌਣ ਕਰੇ। ਸਾਰਿਆਂ ਦੇਸ਼ਾਂ ਵਿੱਚ ਸਾਰਿਆਂ ਧਰਮਾਂ ਦੇ ਜਿੰਨੇ ਵੀ ਲੋਕ ਨੇ ਨਾ, ਸਾਰੇ ਆਪ ਜੀ ਦੇ ਦਰ ਤੋਂ ਮੰਗਦੇ ਨੇ, ਸਾਰੇ ਆਪ ਜੀ ਦੇ ਦਰ ਦੇ ਭਿਖਾਰੀ ਨੇ। ਮਹਾਰਾਜ, ਇੱਕੋ ਇੱਕ ਵਾਹਿਦ ਹਸਤੀ ਪਰਮੇਸ਼ਰ ਜੀ ਸਾਰਿਆਂ ਜੀਵਾਂ ਦੇ ਤਾਈਂ ਦਾਤਾ ਦੇਣ ਵਾਲੇ, ਇੱਕ ਦਾਤਾ ਰੂਪ ਹੋ।
1: ਹਰ ਜਾਚ ਹੈ ਸਭ ਮੰਗ ਮੰਗਣਾ,
0: ਹੇ ਹਰੀ ਪਰਮੇਸ਼ਰ ਜੀ, ਸਭ ਜਾਚ ਹੈ, ਸਾਰੇ ਆਪ ਜੀ ਦੇ ਦਰ ਤੋਂ ਮੰਗਦੇ ਨੇ, ਮੰਗਾਂ ਨੂੰ ਮੰਗਣੇ ਵਾਲੇ ਹੋ ਕਰਕੇ ਮੰਗਦੇ ਨੇ। ਮੰਗ ਮੰਗਣਾ, ਤੇ ਜਿੰਨੇ ਵੀ ਮੰਗਣੇ ਵਾਲੇ ਮੰਗਣਾ ਆਪ ਜੀ ਤੋਂ ਮੰਗਾਂ ਮੰਗਦੇ ਨੇ। ਮਹਾਰਾਜ, ਆਪ ਜੀ ਸਾਰਿਆਂ ਦੀਆਂ ਸ਼ੁਭ ਮੰਗਾਂ ਨੂੰ, ਕਾਮਨਾਵਾਂ ਨੂੰ, ਭਾਵਨਾਵਾਂ ਨੂੰ ਪੂਰੀਆਂ ਕਰਨ ਵਾਲੇ ਹੋ। ਮਹਾਰਾਜ, ਮੰਗੀ ਹੋਈ ਮੰਗ ਦੇ ਅਨੁਸਾਰ ਦਾਨ ਦੇ ਕਰਕੇ ਜੀਵਾਂ ਦੇ ਤਾਈਂ ਕਿਰਤਾਰਥ ਕਰਨ ਵਾਲੇ ਹੋ। ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ ਹੈ। ਕੋਈ ਐਸੀ ਵਸਤੂ ਜਿਹੜੀ ਵਾਹਿਗੁਰੂ ਜੀ ਦੇ ਘਰ ਵਿੱਚ ਨਾ ਹੋਵੇ? ਵਾਹਿਗੁਰੂ ਜੀ ਸਾਰਿਆਂ ਜੀਵਾਂ ਦੇ ਤਾਈਂ, ਸਾਰੀਆਂ ਦਾਤਾਂ ਦੇ ਕਰਕੇ ਸਭਨਾਂ ਨੂੰ ਕਿਰਤਾਰਥ ਕਰਦੇ ਹਨ ਜੀਓ।
1: ਸੇਵਕ ਠਾਕੁਰ ਸਭ ਤੂੰ ਹੈ, ਤੂੰ ਹੈ
0: ਹੇ ਪਰਮੇਸ਼ਰ ਜੀ, ਸੇਵਕ ਰੂਪ ਵੀ ਤੂੰ ਹੈ, ਆਪ ਹੀ ਹੋ। ਹੇ ਪਰਮੇਸ਼ਰ ਜੀ, ਠਾਕੁਰ ਰੂਪ ਵੀ ਤੂੰ ਹੈ, ਆਪ ਹੀ ਹੋ। ਠਾਕੁਰ ਕਹੀਏ ਜੋ ਸ੍ਰਿਸ਼ਟੀ ਦੇ ਪੈਦਾ ਕਰਨ ਵਾਲਾ, ਪਾਲਣਾ ਕਰਨ ਵਾਲਾ ਤੇ ਸੰਘਾਰ ਕਰਨ ਵਾਲਾ ਹੋਵੇ। ਮਹਾਰਾਜ ਜੀ, ਸ੍ਰਿਸ਼ਟੀ ਦੇ ਕਰਤਾ ਰੂਪ ਵੀ ਆਪ, ਭਰਤਾ ਰੂਪ ਪਾਲਣ ਪੋਸ਼ਣ ਕਰਨ ਵਾਲੇ ਵੀ ਆਪ, ਤੇ ਹਰਤਾ ਰੂਪ ਮਹਾਪਰਲੋ ਕਰਕੇ ਨਾਸ਼ ਕਰ ਦੇਣ ਵਾਲੇ ਵੀ ਆਪ। ਮਹਾਰਾਜ ਜੀ, ਮਾਲਕ ਰੂਪ ਵੀ ਤੁਸੀਂ ਆਪ ਹੋ ਰਹੇ ਹੋ, ਤੇ ਸੇਵਕ ਰੂਪ ਵੀ ਆਪ ਹੋ ਰਹੇ ਹੋ, ਅਰਥਾਤ ਸੇਵਕਾਂ ਦੇ ਅੰਦਰ ਵੀ ਆਪ ਹੀ ਵਰਤਦੇ ਹੋ।
1: ਗੁਰਮਤੀ ਹਰ ਚੰਗ ਚੰਗ,
0: ਹੇ ਗੁਰਸਿੱਖ ਪਿਆਰਿਓ, ਜਿਨ੍ਹਾਂ ਨੇ ਸਤਿਗੁਰੂ ਜੀ ਦੀ ਮਤੀ, ਸਤਿਗੁਰੂ ਜੀ ਦੀ ਸਿੱਖਿਆ ਨੂੰ ਗ੍ਰਹਿਣ ਕੀਤਾ ਨਾ, ਉਹਨਾਂ ਨੇ ਜਾਣਿਆ ਹਰੀ ਪਰਮੇਸ਼ਰ ਜੀ ਚੰਗ ਚੰਗਾ, ਚੰਗਣਾ ਚੰਗਿਆਂ ਤੋਂ ਹੀ ਚੰਗੇ ਨੇ। ਹਰੀ ਪਰਮੇਸ਼ਰ ਜੀ ਤੋਂ ਚੰਗਾ ਤੇ ਕੋਈ ਹੈ ਹੀ ਨਹੀਂ। ਸਾਰਿਆਂ ਤੋਂ ਚੰਗੇ, ਸਾਰਿਆਂ ਤੋਂ ਦਿਆਲੂ, ਸਾਰਿਆਂ ਤੋਂ ਕਿਰਪਾਲੂ, ਸਾਰਿਆਂ ਤੋਂ ਪਰਉਪਕਾਰੀ ਕੇਵਲ ਤਾਂ ਕੇਵਲ ਹਰੀ ਪਰਮੇਸ਼ਰ ਜੀ ਨੇ। ਹਰ ਚੰਗ, ਜਿਨ੍ਹਾਂ ਨੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਿਆ ਨਾ, ਉਹਨਾਂ ਦੇ ਅੰਦਰ ਚੰਗਿਆਈਆਂ ਆ ਗਈਆਂ, ਸ਼ੁਭ ਗੁਣ ਆ ਗਏ, ਤੇ ਉਹਨਾਂ ਨੇ ਚੰਗਣਾ ਪਰਮੇਸ਼ਰ ਜੀ ਦੀਆਂ ਵਡਿਆਈਆਂ ਨੂੰ, ਸ਼ੁਭ ਗੁਣਾਂ ਨੂੰ ਫਿਰ ਕਥਨ ਕੀਤਾ ਹੈ ਜੀਓ।
1: ਸਭ ਕਹੋ ਮੁਖ ਹੋ ਰਿਖੀਕੇਸ਼ ਹਰੇ, ਰਿਖੀਕੇਸ਼ ਹਰੇ।
0: ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਸਾਰੇ ਗੁਰਸਿੱਖ ਮਾਈ ਭਾਈ ਮਿਲ ਕਰਕੇ ਮੁਖ ਦੇ ਵਿੱਚੋਂ ਕਹਿਣਾ ਕਰੋ ਰਿਖੀਕੇਸ਼ ਹਰੇ। ਰਿਖੀਕੇਸ਼ ਦਾ ਭਾਵ ਹੈ ਰਿਖੀਕ ਏਸ਼, ਏਸ਼ ਈਸ਼ ਦਾ ਵਾਚਕ ਹੈ ਮਾਲਕ, ਤੇ ਰਖੀਕ ਨਾਮ ਇੰਦਰੀਆਂ ਦਾ, ਸਰੀਰ ਦੀਆਂ ਪੰਜ ਕਰਮ ਇੰਦਰੀਆਂ ਤੇ ਪੰਜ ਗਿਆਨ ਇੰਦਰੀਆਂ। ਰਖੀਕ ਏਸ਼ ਇਹ ਸਾਰੀਆਂ ਕਰਮ ਇੰਦਰੀਆਂ ਤੇ ਗਿਆਨ ਇੰਦਰੀਆਂ ਦੇ ਮਾਲਕ ਰੂਪ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਨਾ, ਜੋ ਭਾਈ ਤੇ ਇਸ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਸਭ ਕਹੋ, ਸਾਰੇ ਜਪਣਾ ਕਰੋ, ਸਾਰੇ ਕਹਿਣਾ ਕਰੋ ਰਿਖੀਕੇਸ ਹਰੇ। ਜਿਹੜੇ ਰਿਖੀਆਂ ਦੇ ਏਸ਼ ਰਖੀਸ਼ਰ, ਉਹਨਾਂ ਦੇ ਮਾਲਕ, ਉਹਨਾਂ ਦੇ ਮੁਖੀਏ, ਉਹਨਾਂ ਦੇ ਪ੍ਰਧਾਨ, ਉਹਨਾਂ ਦੇ ਸਿਰਮੌਰ ਰਖੀ ਹੋਏ ਨੇ ਨਾ, ਜਿਵੇਂ ਸਾਰਿਆਂ ਰਿਖੀਆਂ ਦੇ ਵਿੱਚੋਂ ਸਾਧ ਸੰਗਤ ਜੀ ਸਪਤ ਰਿਸ਼ੀ ਵੱਡੇ ਕਹੇ ਜਾਂਦੇ ਨੇ, ऐसे हरी परमेश्वर जी जेड़े वड्डियां रिखियां करके भी जपने योग ने भाई सारे ऐसे हरी परमेश्वर जी दे अमृत नाम नु मुखो कहिंदे रहो जपदे रहो उचारदे रहो बोलदे अते बुलाउंदे रहो सतनाम श्री वाहिगुरु इंद्रियां दे मालक रिखियां दे मालक रिखियां दे श्रोमणी वाहिगुरु जी दे नाम नु सारे प्यार दे नाल मुखो कहिंदे जपदे उचारदे रहो जी
1: जित पावे सब फल फल नाम
0: जिस परमेश्वर जी दे अमृत नाम नु जप करके जित पावे सब फल सारे फलां नु पा लेना करोगे ते फलां तो अगे होर फलां दे नाल फिर फली भूत होना करोगे प्राण के बचैया दूध भूत के देवैया रोग सोग के मिटैया कदो मानी महामान हो आप फलोगे पुत्रां दे नाल ते अगे फलना करोगे पोतरियां दे नाल फलना करोगे धियां सपुत्रियां दे नाल ते फलना करोगे दोतरियां दोतरियां दे नाल इस प्रकार सारे फलां नू पा करके दुनिया दे अंदर बहुता फलना करोगे बहुता तुहाडा जस होवेगा वडियाई होवेगी फलना करोगे सुखां दे नाल इसे प्रकार शुभ संतान ते शुभ गुणा दे नाल
1: लोक महला चौथा
0: ते सारिया फलां दे देण वाले दाता परमेश्वर जी नू पा करके ना फलना भाई ब्रह्म ज्ञान रूपी फल दे नाल फलना करोगे ब्रह्म ज्ञान नू प्राप्त कर लवोगे वाहिगुरु जी दी बंदगी करके तिस दे नाम नू सदा सदा जपना करो धन धन सतगुरु श्री गुरु रामदास सच्चे पातशाह महाराज साहब जी दे पास फिर जिज्ञासुआ ने बेनती की थी महाराज कृपा करके साडे ताई होर फल दसना करो कि वाहिगुरु जी का अमृत नाम जपिए ते होर केड़े केड़े फल मिलते ने केड़िया केड़िया दाता केड़े केड़े सुख मिलते ने की मिलता बंदगी करने दे नाल ते सतगुरु जी फरमाउंदे हन जियो
1: हर हर नाम त्याए मन
0: उत्तम भगता हो करके अपने मन दे प्रथाए कह करके उपदेश देंदे ने हे मेरिया मना हरी परमेश्वर अकाल पुरख वाहिगुरु जी दे अमृत नाम नू दिन वेले भी ध्याने वाला हो करके ध्याना कर रात्रि दे वेले भी ध्याने वाला हो करके ध्याना कर ऐसे प्रकार
1: हर हर नाम त्याए मन
0: ते साध संगत जी दूसरा अर्थ मन दा है भाई ते संपरदाई सटीक दे अंदर इस दा अर्थ प्यारियो भी कीता होया सतगुरु जी वचन करदे ने हे भाई अथवा हे प्यारियो जो हरी परमेश्वर जी सारे जीवां दे ताई हरियां भरियां करने वाले ने ना तिस परमेश्वर जी दे अमृत नाम नू रसना दे नाल जपना करो ते हिरदे दे अंदर सदा सदा ध्याने वाले हो करके ध्याना करो
1: हर दरग है पाव है मान
0: महाराज फल की प्राप्त होवेगा ते हजूर फरमाउंदे ने हरी परमेश्वर अकाल पुरख वाहिगुरु जी दी दरगाह दे अंदर बड़ा मान सन्मान प्राप्त करोगे वाहिगुरु जी अत्यंत मान सन्मान देंदे ने इन्ना मान सन्मान देंदे ने कि अपने स्वरूप रूप दे अंदर ही अभेद कर लैंदे ने अपने विच ही मिला लैंदे ने जिवें बूंदा सागर विच मिल जांदियां ने एवें नाम दे रसीए परमेश्वर जी दे अंदर मिलके परमेश्वर रूप हो जांदे ने मीह पैंदा है जिन्नियां बूंदा जिन्नियां छिटां पैंदियां ने समुंदर दे उपर वह वखरियां नहीं ना रह जांदियां पैंदियां सार समुंदर विच मिलके समुंदर हो जांदियां ने ऐसे प्रकार जेडे परमेश्वर जी दे प्यारे परमेश्वर जी विच मिल जांदे ने वह मिलके परमेश्वर रूप ही हो जांदे ने हजूर बचन करदे ने दरगाह दे विच परमेश्वर जी ऐसा मान सन्मान देंदे ने स्वरूप रूप विच अभेद कर लैंदे हन जीओ
1: सो फल पाए सी
0: भाई जिन्नियां भी शुभ इच्छावां मन दियां हुंदियां ने ना वह मन इच्छत सारे फल वाहिगुरु जी की बंदगी करके तुसीं प्राप्त कर लेना करोगे शरीर का रोग मेटना होवे घर की प्राप्ति करनी होवे गड्डी मोटर चाहीदी होवे संतान की प्राप्ति करनी होवे संतान दियां तरक्कियां चाहीदियां होण बिजनेस व्यापार के अंदर नौकरी के अंदर वाधे चाहिए होण ते सतगुरु सच्चे पातशाह जी का नाम जपिए ना ते साध संगत जी बरकतां पै जांदियां ने वाधे पै जांदे ने साहिबे कमाल श्री गुरु गोबिंद सिंह साहिब सच्चे पातशाह जी के अनन प्यारे गुरसिख श्रद्धालु होए ने भाई साहब भाई मनी सिंह साहिब जी जिन्हां नूं उस समय की हुकूमत ने बंद बंद कट के शहीद किया साध संगत जी भाई मनी सिंह साहिब जी ने जिथे होर लिखता गुर इतिहास दियां लिखियां ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਵੱਖ ਵੱਖ ਜਗ੍ਹਾ ਤੋਂ ਜਿੱਥੇ ਜਿੱਥੇ ਦਸਮ ਪਾਤਸ਼ਾਹ ਜੀ ਦੀ ਬਾਣੀ ਦੀਆਂ ਪੋਥੀਆਂ ਸਨ ਮਾਤਾ ਸੁੰਦਰ ਕੌਰ ਜੀ ਦੇ ਹੁਕਮ ਦੇ ਨਾਲ ਸਾਰੀਆਂ ਪੋਥੀਆਂ ਇਕੱਤਰ ਕਰਕੇ ਤੇ ਇੱਕ ਜਿਲਦ ਦੇ ਵਿੱਚ ਸਾਰੀ ਗੁਰਬਾਣੀ ਰਚ ਦਿੱਤੀ ਜਿਸ ਨੂੰ ਅੱਜ ਅਸੀਂ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੇ ਸਰੂਪ ਦੇ ਨਾਮ ਦੇ ਨਾਲ ਜਾਣਦੇ ਹਾਂ। ਸਾਧ ਸੰਗਤ ਜੀ ਐਸੇ ਅਨਨ ਗੁਰਸਿੱਖ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਨੇ, ਧੰਨ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਦਮਦਮਾ ਸਾਹਿਬ ਜੀ ਦੀ ਧਰਤੀ ਤੇ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਿਖਾਰੀ ਲਾ ਕਰਕੇ ਨਾ, ਤੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ 9 ਮਹੀਨੇ 9 ਦਿਨ 9 ਘੜੀਆਂ 9 ਪਲਾਂ ਦੇ ਵਿੱਚ ਕੰਠੋ ਉਚਾਰਨ ਕਰਕੇ ਲਿਖਵਾਇਆ ਤੇ ਨਾਲ 48 ਸਿੰਘਾਂ ਨੂੰ ਅਰਥ ਪੜਾਏ ਨੇ। ਐਸੇ ਭਾਈ ਮਨੀ ਸਿੰਘ ਜੀ ਅਮਰ ਸ਼ਹੀਦ ਜਿਨ੍ਹਾਂ ਨੂੰ ਹਕੂਮਤ ਨੇ ਬਾਅਦ ਵਿੱਚ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ, ਜਿੱਥੇ ਆਪ ਜੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਪਾਵਨ ਸਰੂਪ ਲਿਖਿਆ, ਸ੍ਰੀ ਦਸਮ ਗ੍ਰੰਥ ਸਾਹਿਬ ਜੀਆਂ ਦਾ ਸਰੂਪ ਲਿਖ ਕਰਕੇ ਇੱਕ ਜਗ੍ਹਾ ਤੇ ਇਕੱਤਰ ਕਰ ਦਿੱਤਾ। ਸਾਧ ਸੰਗਤ ਜੀ ਇਸੇ ਪ੍ਰਕਾਰ ਆਪ ਜੀ ਨੇ ਗੁਰ ਇਤਿਹਾਸ ਲਿਖਿਆ ਤੇ ਭਾਈ ਮਨੀ ਸਿੰਘ ਸਾਹਿਬ ਜੀ ਨੇ ਇੱਕ ਪੋਥੀ ਲਿਖੀ ਏ, ਜਿਸ ਪੋਥੀ ਦਾ ਨਾਮ ਹੈ ਸ਼ਬਦ ਗੁਰ ਸਿੱਧੀ ਸ਼ਰਧਾ ਪੂਰਨ ਅਰਥਾਤ ਭਾਈ ਮਨੀ ਸਿੰਘ ਵਾਲਾ। ਤੇ ਸਾਧ ਸੰਗਤ ਜੀ ਉਸ ਦੇ ਵਿੱਚ ਨਾ ਆਪ ਜੀ ਨੇ ਗੁਰੂ ਕੇ ਸ਼ਬਦਾਂ ਦੇ ਜਾਪ ਕਰਨ ਦੀਆਂ ਵਿਧੀਆਂ ਲਿਖੀਆਂ ਨੇ, ਬੇਅੰਤ ਵਿਧੀਆਂ ਆਪ ਜੀ ਨੇ ਸ਼ਬਦਾਂ ਦੀਆਂ ਲਿਖੀਆਂ ਤੇ ਮੁੱਖ ਬੰਦ ਦੇ ਵਿੱਚ ਬਚਨ ਆਉਂਦੇ ਨੇ ਕਿ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਸਿੱਖਾਂ ਨੇ ਪੁੱਛਿਆ, ਭਾਈ ਸਾਹਿਬ ਸਾਨੂੰ ਵੀ ਕੋਈ ਐਸੇ ਸ਼ਬਦ ਦਿਓ ਜਿਨ੍ਹਾਂ ਸ਼ਬਦਾਂ ਨੂੰ ਜਪ ਕਰਕੇ ਅਸੀਂ ਆਪਣੇ ਕਾਰਜਾਂ ਦੀ ਸਿੱਧੀ ਕਰ ਲੈਣਾ ਕਰੀਏ। ਤੇ ਭਾਈ ਮਨੀ ਸਿੰਘ ਸਾਹਿਬ ਜੀਆਂ ਨੇ ਬਚਨ ਕੀਤਾ, ਹੇ ਪਿਆਰਿਓ ਗੁਰਸਿੱਖੋ, ਇਹੋ ਸਵਾਲ ਇੱਕ ਵੇਲੇ ਗੁਰਸਿੱਖਾਂ ਨੇ ਮਿਲ ਕੇ ਸ੍ਰੀ ਕਲਗੀਧਰ ਸਾਹਿਬ ਜੀ ਨੂੰ ਕੀਤਾ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨਿਆਵੀ ਲੋਕ ਜਿਨ੍ਹਾਂ ਨੂੰ ਇਹ ਆਪਣਾ ਕਾਰਜ ਸਿੱਧ ਕਰਨਾ ਹੋਵੇ ਨਾ, ਲੋਕ ਜੰਤਰਾਂ ਮੰਤਰਾਂ ਤੰਤਰਾਂ ਦੇ ਨਾਲ ਆਪਣੇ ਕਾਰਜ ਸਿੱਧ ਕਰਦੇ ਨੇ, ਜਿਹੜੇ ਮੁਸਲਮਾਨ ਨੇ ਉਹ ਕਲਾਮਾ ਇਤਿਆਦਿਕ ਪੜ੍ਹ ਕਰਕੇ ਆਪਣੇ ਕਾਰਜਾਂ ਨੂੰ ਸਿੱਧ ਕਰਦੇ ਨੇ। ਮਹਾਰਾਜ ਸਾਨੂੰ ਵੀ ਕੋਈ ਐਸਾ ਮੰਤਰ ਦਿਓ, ਅਸੀਂ ਵੀ ਆਪਣੇ ਕਾਰਜਾਂ ਦੀ ਸਿੱਧੀ ਕਰ ਲਿਆ ਕਰੀਏ। ਤੇ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ ਇਹ ਜਿਹੜੀ ਅੰਮ੍ਰਿਤਮਈ ਗੁਰਬਾਣੀ ਹੈ ਨਾ, ਇਹ ਮੰਤਰਾਂ ਸਿਰ ਮੰਤਰ ਯੰਤਰਾਂ ਸਿਰ ਯੰਤਰ ਹੈ, ਇਸ ਤੋਂ ਵੱਡਾ ਕੋਈ ਨਾ ਮੰਤਰ ਹੈ ਤੇ ਨਾ ਕੋਈ ਇਸ ਤੋਂ ਵੱਡਾ ਯੰਤਰ ਹੈ। ਨਮੋ ਮੰਤਰ ਮੰਤਰੰ ਨਮੋ ਯੰਤਰ ਯੰਤਰੰ, ਇਹ ਸਾਰਿਆਂ ਮੰਤਰਾਂ ਸਿਰ ਮੰਤਰ ਹੈ, ਇਸ ਗੁਰਬਾਣੀ ਨੂੰ ਪੜ੍ਹਿਆ ਕਰੋ। ਮਹਾਰਾਜ ਕਿਵੇਂ ਪੜ੍ਹਨਾ ਸਾਨੂੰ ਜੁਗਤ ਤੇ ਸ਼ਬਦ ਵੀ ਦੱਸੋ। ਤੇ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਫਿਰ ਵਿਧੀ ਦੱਸੀ, ਅੰਮ੍ਰਿਤ ਵੇਲੇ ਉੱਠ ਕੇ ਸਣ ਕੇ ਸੀ ਇਸ਼ਨਾਨ ਕਰਕੇ ਸੁੱਚਾ ਆਸਨ ਵਿਸਾ ਕਰਕੇ ਉਸ ਤੇ ਬੈਠਣਾ, ਗੁਰਬਾਣੀ ਦੇ ਅਦਬ ਤੇ ਸਤਿਕਾਰ ਵਾਸਤੇ ਘਿਓ ਦਾ ਦੀਵਾ ਕੋਲ ਬਾਲ ਲੈਣਾ ਤੇ ਜਲ ਕੋਲ ਰੱਖਣਾ, ਫਿਰ ਚੌਂਕੜਾ ਲਗਾ ਕਰਕੇ ਅੰਤਰ ਧਿਆਨ ਹੋ ਕਰਕੇ ਅਰਥਾਤ ਮਨ ਜੋੜ ਕਰਕੇ ਲਿਵ ਦੇ ਨਾਲ ਪਿਆਰ ਦੇ ਨਾਲ ਗੁਰ ਸ਼ਬਦਾਂ ਦਾ ਜਾਪ ਕਰਨਾ। ਤੇ ਸਭ ਤੋਂ ਪਹਿਲਾਂ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਮੂਲ ਮੰਤਰ ਦੱਸਿਆ ਕਿ ਇੱਕ ਓਅੰਕਾਰ ਤੋਂ ਲੈ ਕਰਕੇ ਨਾਨਕ ਹੋਸੀ ਪੀ ਸੱਚ ਤੱਕ ਅੰਮ੍ਰਿਤ ਵੇਲੇ ਚੌਂਕੜਾ ਲਾਉਣਾ ਤੇ ਪਹੁ ਫਟਾਲੇ ਤੱਕ ਸੂਰਜ ਚੜ੍ਹਦੇ ਤੱਕ ਜਿਹੜਾ ਗੁਰਸਿੱਖ ਮਾਈ ਭਾਈ ਮੂਲ ਮੰਤਰ ਦਾ ਜਾਪ ਕਰਕੇ ਅਰਦਾਸ ਕਰੇਗਾ ਨਾ, ਨਿਤ ਇਸ ਪ੍ਰਕਾਰ ਜਾਪ ਕਰੇ, ਉਸ ਦੀਆਂ ਸਾਰੀਆਂ ਹੀ ਕਾਮਨਾਵਾਂ ਪੂਰੀਆਂ ਹੋਣਗੀਆਂ। ਐਸੀ ਕੋਈ ਕਾਮਨਾ ਹੈ ਹੀ ਨਹੀਂ ਜਿਹੜੀ ਮੂਲ ਮੰਤਰ ਦਾ ਪਾਠ ਕਰੀਏ ਤੇ ਪੂਰੀ ਨਾ ਹੋਏ। ਕੋਈ ਵੀ ਪਦਾਰਥ ਚਾਹੀਦਾ, ਕੋਈ ਵੀ ਦਾਤ ਚਾਹੀਦੀ ਹੈ, ਕੋਈ ਵੀ ਭੰਡਾਰਾ ਚਾਹੀਦਾ, ਕਿਸੇ ਪ੍ਰਕਾਰ ਦੀ ਤਰੱਕੀ ਚਾਹੀਦੀ ਹੈ ਤੇ ਅੰਮ੍ਰਿਤ ਵੇਲੇ ਤੋਂ 3 ਵਜੇ ਤੋਂ ਲਾ ਲਓ ਚੌਂਕੜਾ ਤੇ ਪਾਉ ਫਟਾਲੇ ਤੱਕ ਜਪਦੇ ਰਹੋ ਮੂਲ ਮੰਤਰ ਦਾ ਪਾਠ, ਤੇ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਬਚਨੇ ਸਾਰੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ ਤੇ ਅੰਤਕਾਲ ਪਰਮੇਸ਼ਰ ਜੀ ਦੇ ਅੰਦਰ ਅਭੇਦਤਾ ਪ੍ਰਾਪਤ ਹੋਵੇਗੀ। ਇਵੇਂ ਧਨ ਦੇ ਰੋਗ ਦੂਰ ਕਰਨ ਵਾਸਤੇ ਸ਼ਬਦ ਦੱਸੇ, ਦੁਨਿਆਵੀ ਧਨ ਦੀ ਪ੍ਰਾਪਤੀ ਵਾਸਤੇ ਜਿਹੜੇ ਨੇ ਸ਼ਬਦ ਦੱਸਣਾ ਕੀਤੇ। ਇਸ ਪ੍ਰਕਾਰ ਸਤਿਗੁਰੂ ਜੀ ਨੂੰ ਪੁੱਛਿਆ, ਮਹਾਰਾਜ ਧਨ ਦੀ ਤਾਂ ਲੋੜ ਹੁੰਦੀ ਹੈ ਨਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਕਰਨਾ ਕੀਤਾ, ਭਾਈ ਸੁਖਮਨੀ ਸਾਹਿਬ ਜੀ ਦੇ ਅੰਦਰ ਸ਼ਬਦ ਆਉਂਦੇ ਨੇ ਉਹ ਪੜ੍ਹ ਲਓ, ਇਸੇ ਪ੍ਰਕਾਰ ਭੋਗ ਦੇ ਅੰਦਰ ਸ਼ਬਦ ਆਉਂਦੇ ਨੇ ਉਹ ਪੜ੍ਹ ਲਓ। ਸੋ ਸ਼ਬਦ ਤਿਚਰ ਮੂਲ ਨਾ ਥੋੜੀ ਦੋ, ਜਿਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਹੇ ਖਰਚ ਧਨ।

0: ਅਲੋਪ ਹੋ ਚੁੱਕੇ ਆ। ਹੋਰ ਗੁਰ ਸ਼ਬਦ ਸਿੱਧੀ ਬੇਅੰਤ ਗੁਰਮੁਖਾਂ ਨੇ ਲਿਖੇ ਨੇ, ਉਹਨਾਂ ਦੀ ਵਿਧੀ ਤਾਂ ਇਹੀ ਹੀ ਹੈ, ਪਰ ਸਾਧ ਸੰਗਤ ਜੀ ਸ਼ਬਦ ਵੱਖਰੇ ਵੱਖਰੇ ਨੇ। ਪਰ ਧੰਨ ਭਾਗ ਜਿਹੜਾ ਵੀ ਜਿਸ ਗ੍ਰੰਥ ਦੁਆਰਾ ਗੁਰਬਾਣੀ ਦੇ ਨਾਲ ਜੁੜ ਜਾਵੇ ਭਲਾ ਹੀ ਹੋਵੇਗਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਨੇ, ਐਸਾ ਹਰੀ ਪਰਮੇਸ਼ਰ ਜੀ ਦਾ ਨਾਮ ਜੋ ਇਸ਼ਹ ਸੋ ਫਲ ਪਾਏ ਸੀ, ਜਿਹੜੇ ਜਿਹੜੇ ਪ੍ਰਾਣੀ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪਦੇ ਨੇ ਨਾ, ਉਹ ਜਿਹੜੀ ਵੀ ਇੱਛਾ ਕਰਦੇ ਨੇ ਉਹ ਫਲ ਪ੍ਰਾਪਤ ਕਰ ਲੈਂਦੇ ਹਨ ਜੀਓ।
1: ਗੁਰ ਸ਼ਬਦੀ ਲੱਗੈ ਧਿਆਨ।
0: ਇਸ ਪ੍ਰਕਾਰ ਗੁਰਮੁਖ ਪਿਆਰਿਆਂ ਦਾ ਗੁਰੂ ਕੇ ਸ਼ਬਦ ਦੁਆਰਾ ਹਰੀ ਅਕਾਲ ਪੁਰਖ ਵਾਹਿਗੁਰੂ ਜੀਆਂ ਦੇ ਸਰੂਪ ਰੂਪ ਦੇ ਅੰਦਰ ਧਿਆਨ ਲੱਗ ਜਾਂਦਾ ਹੈ ਜੀਓ।
1: ਕਿਲ ਵਿਖ ਪਾਪ ਸਭ ਕੱਟੀ ਹੈ,
0: ਤੇ ਹਜ਼ੂਰ ਫਰਮਾਵਣਾ ਕਰਦੇ ਨੇ ਭਾਈ ਕਿਲ ਵਿਖ ਚਾਰ ਵੱਜਰ ਵੱਡੇ ਭਾਰੀ ਪਾਪ, ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰਿਕਾ ਧਾਨ, ਇਹ ਵੱਡੇ ਭਾਰੀ ਪਾਪ ਨੇ। ਤੇ ਗੁਰਮਤ ਦੇ ਅਨੁਸਾਰ ਸਾਧ ਸੰਗਤ ਜੀ ਹੁੱਕਾ ਹਜਾਮਤ ਹਲਾਲੋ ਹਰਾਮ, ਇਹ ਚਾਰ ਵੱਡੇ ਭਾਰੀ ਵੱਜਰ ਪਾਪ ਨੇ। ਤੇ ਜਿਨ੍ਹਾਂ ਨੇ ਕਿਧਰੇ ਕੀਤੇ ਹੁੰਦੇ ਨੇ ਨਾ ਅੰਮ੍ਰਿਤ ਨਾਮ ਨੂੰ ਜਪਣੇ ਦੇ ਨਾਲ, ਇਹ ਚਾਰੇ ਵੱਡੇ ਪਾਪ ਤੇ ਕਰੋੜਾਂ ਹੀ ਸਮਾਨੇ ਪਾਪ ਜਿੰਨੇ ਵੀ ਜਨਮਾਂ ਜਨਮਾਂਤਰਾਂ ਵਿੱਚ ਕੀਤੇ ਹੁੰਦੇ ਨੇ ਉਹ ਨਾਮ ਦੇ ਜਪ ਦੁਆਰਾ ਕੱਟੇ ਜਾਂਦੇ ਨੇ। ਕੱਟੇ ਪਾਪ ਅਸੰਖ ਨਾਵੈ ਇੱਕ ਕਣੀ,
1: ਹਉ ਮੈਂ ਚੁੱਕਾ ਗੁਮਾਨ।
0: ਤੇ ਹਜ਼ੂਰ ਬਚਨ ਕਰਦੇ ਨੇ ਭਾਈ ਅੰਮ੍ਰਿਤ ਨਾਮ ਦਾ ਜਪ ਕਰਨੇ ਕਰਕੇ ਨਾ ਮਨ ਦੇ ਵਿੱਚੋਂ ਹਉਮੈ ਦੀ ਵੀ ਨਿਵਿਰਤੀ ਹੋ ਜਾਂਦੀ ਏ। ਇਸ ਪ੍ਰਕਾਰ ਜੋ ਪਦਾਰਥਾਂ ਦੀ ਹਉਮੈ ਕਰਨੀ ਉਸਦੀ ਨਿਵਿਰਤੀ ਹੋ ਜਾਂਦੀ ਏ, ਤੇ ਜੋ ਅਹੰਕਾਰ ਆਪਣੇ ਸਰੀਰ ਤੇ ਕਰਨਾ, ਸੁਹੱਪਣ ਤੇ ਕਰਨਾ, ਬਲ ਤੇ ਜਵਾਨੀ ਤੇ ਕਰਨਾ, ਆਪਣੀ ਕੁੱਲ ਦਾ ਮਾਣ ਹੈ ਨਾ, ਇਹ ਗੁਮਾਨ ਵੀ ਸਾਰਾ ਮਿਟ ਜਾਂਦਾ, ਕੁੱਲ ਦਾ ਮਾਣ ਨਹੀਂ ਰਹਿੰਦਾ। ਭਾਈ ਜਿਹੜੇ ਨਾਮ ਦੇ ਰਸੀਏ ਨੇ ਕੁੱਲ ਦਾ ਹੰਕਾਰ ਨਹੀਂ ਕਰਦੇ, ਸਭਨਾਂ ਵਿੱਚ ਜੋਤ ਵੇਖਦਿਆਂ ਬਚਨ ਕਰਦੇ ਨੇ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਭਾਈ ਵਾਹਿਗੁਰੂ ਜੀ ਤੋਂ ਬਿਨਾਂ ਤੇ ਕੋਈ ਹੈ ਹੀ ਨਹੀਂ, ਸਭਨਾਂ ਦੇ ਅੰਦਰ ਵਾਹਿਗੁਰੂ ਜੀ ਦੀ ਹੀ ਜੋਤ ਵਰਤ ਰਹੀ ਹੈ।
1: ਗੁਰਮੁਖ ਕਮਲ ਵਿਕਸਿਆ,
0: ਸੋ ਇਸ ਪ੍ਰਕਾਰ ਗੋਬਿੰਦ ਬਿਨ ਨਹੀਂ ਕੋਈ, ਐਸਾ ਜਾਣ ਕਰਕੇ ਨਾ ਪਰਮੇਸ਼ਰ ਜੀ ਦੇ ਨਾਮ ਨੂੰ ਸਦਾ ਜਪਦੇ ਰਹਿੰਦੇ ਨੇ। ਉਹਨਾਂ ਦਾ ਜਿਹੜਾ ਹਿਰਦਾ ਕਮਲ ਹੈ ਅੰਮ੍ਰਿਤ ਨਾਮ ਨੂੰ ਜਪ ਜਪ ਕਰਕੇ ਸਦਾ ਵਿਗਸਿਆ ਰਹਿੰਦਾ, ਸਦਾ ਖਿੜਾਓ ਦੇ ਵਿੱਚ ਰਹਿੰਦਾ। ਨਾਨਕ ਭਗਤਾ ਸਦਾ ਵਿਗਾਸ, ਭਾਈ ਉਹਨਾਂ ਦਾ ਹਿਰਦਾ ਕਮਲ ਸਦਾ ਖਿੜਿਆ ਹੀ ਰਹਿੰਦਾ, ਪ੍ਰਫੁੱਲਤ ਹੋਇਆ ਰਹਿੰਦਾ ਹੈ।
1: ਸਭ ਆਤਮ ਬ੍ਰਹਮ ਪਛਾਨ,
0: ਤੇ ਸਾਧ ਸੰਗਤ ਜੀ ਹਜ਼ੂਰ ਬਚਨ ਕਰਦੇ ਨੇ ਤੇ ਇਸ ਬ੍ਰਹਮ ਜੀ ਨੂੰ ਪਾਰ ਬ੍ਰਹਮ ਪਰਮੇਸ਼ਰ ਜੀ ਨੂੰ ਸਭਨਾਂ ਦਾ ਆਤਮਾ ਰੂਪ ਤਿੰਨਾਂ ਨੇ ਜਾਣਨਾ ਕੀਤਾ ਹੈ। ਜੋ ਪਰਮਾਤਮਾ ਹੈ ਨਾ ਉਹੋ ਹੀ ਸਰਬ ਦਾ ਆਤਮ ਰੂਪ ਹੈ, ਆਤਮ ਹੈ, ਪਰਮਾਤਮ ਹੈ। ਇਸ ਪ੍ਰਕਾਰ ਸਭਨਾਂ ਦੇ ਅੰਦਰ ਆਤਮਾ ਨੂੰ ਪਰਮੇਸ਼ਰ ਜੀ ਦੀ ਅੰਸ, ਬ੍ਰਹਮ ਜੀ ਦੀ ਅੰਸ ਤਿੰਨਾਂ ਨੇ ਪਛਾਣਿਆ ਹੈ ਜੀਓ।
1: ਹਰ ਹਰ ਕਿਰਪਾ ਤਹਾਰ ਪ੍ਰਭ,
0: ਇਸ ਦੇ ਸਨਮੁਖ ਬੇਨਤੀਆਂ ਕਰਦੇ ਰਹੀਏ ਹਰੀ ਪਰਮੇਸ਼ਰ ਜੀ। ਹਰ ਇੱਕ ਜੀਵ ਦੇ ਤਾਂ ਹਰਿਆ ਭਰਿਆ ਕਰਨੇ ਵਾਲੇ ਜੀ, ਆਪਣੇ ਪਿਆਰਿਆਂ ਦੇ ਦੋਸ਼ਾਂ ਨੂੰ ਤੇ ਐਬਾਂ ਨੂੰ ਹਰ ਲੈਣ ਵਾਲੇ, ਨਾਸ਼ ਕਰ ਦੇਣ ਵਾਲੇ ਜੀ, ਹਰ ਪ੍ਰਕਾਰ ਦੇ ਸੁੱਖ ਆਪਣੇ ਪਿਆਰਿਆਂ ਨੂੰ ਦੇਣ ਵਾਲੇ ਜੀ, ਹੇ ਪਰਮੇਸ਼ਰ ਜੀ ਸਾਡੇ ਉੱਪਰ ਕਿਰਪਾ ਦ੍ਰਿਸ਼ਟੀ ਧਾਰਨੀ ਕਰੋ ਜੀ। ਪ੍ਰਭੂ ਪਰਮੇਸ਼ਰ ਸਰਬ ਕਲਾ ਸਮਰੱਥ ਜੀਓ।
1: ਜਨ ਨਾਨਕ ਜਪ ਹਰ ਨਾਮ,
0: ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ ਭਾਈ ਇਵੇਂ ਵਾਹਿਗੁਰੂ ਜੀ ਦੇ ਸਨਮੁਖ ਸਦਾ ਬੇਨਤੀਆਂ ਕਰਦੇ ਰਹੀਏ ਤੇ ਪਿਆਰ ਅਦਬ ਦੇ ਨਾਲ ਸਨਿਮਰ ਭਾਵ ਦੇ ਨਾਲ ਅੰਮ੍ਰਿਤ ਨਾਮ ਨੂੰ ਜਪਦੇ ਰਹੀਏ।
1: ਮਹੱਲਾ ਚੌਥਾ।
0: ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਅੱਗੇ ਉਪਦੇਸ਼ ਦੀ ਦਾਤ ਬਖਸ਼ਦੇ ਹਨ ਜੀਓ।
1: ਹਰ ਹਰ ਨਾਮ ਪਵਿੱਤ ਹੈ
0: ਮਹਾਰਾਜ ਜੀ, ਕਿਰਪਾਲਤਾ ਕਰਕੇ ਸਾਨੂੰ ਐਸਾ ਉਪਦੇਸ਼ ਦਿਓ ਸਾਡੇ ਸਾਰੇ ਦੁੱਖ ਮਿਟ ਜਾਣ, ਕੋਈ ਦੁੱਖ ਨਾ ਭੋਗਣਾ ਪਵੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਸਾਰਿਆਂ ਸੁੱਖਾਂ ਦਾ ਦਾਤਾ ਵਾਹਿਗੁਰੂ ਜੀ ਦਾ ਨਾਮ ਹੈ, ਹਰ ਹਰ ਨਾਮ ਪਵਿੱਤ ਹੈ। ਹਰ ਹਰ ਪਰਮੇਸ਼ਰ ਜੀ ਜੋ ਸਭਨਾਂ ਦੇ ਤਾਂ ਹਰਿਆ ਭਰਿਆ ਕਰਨੇ ਵਾਲੇ ਨੇ, ਹਰ ਤਨ ਨੂੰ ਵੀ ਹਰਿਆ ਤੇ ਮਨ ਮਨ ਨੂੰ ਵੀ ਹਰਿਆ ਕਰਨ ਵਾਲੇ ਨੇ। ਇਸੇ ਪ੍ਰਕਾਰ ਤਨ ਮਨ ਨੂੰ ਹਰ ਹਰਿਆ ਕਰਨ ਵਾਲੇ ਨੇ ਤੇ ਸਾਰਿਆਂ ਪਾਪਾਂ ਤੇ ਵਿਕਾਰਾਂ ਨੂੰ ਹਰ ਨਾਸ਼ ਕਰ ਦੇਣ ਵਾਲੇ ਨੇ। ਐਸੇ ਪਰਮੇਸ਼ਰ ਜੀ ਦਾ ਜਿਹੜਾ ਅੰਮ੍ਰਿਤ ਨਾਮ ਹੈ ਅਤਿਅੰਤ ਪਵਿੱਤਰ ਰੂਪ ਹੈ, ਪਾਪੀਆਂ ਨੂੰ ਵੀ ਪਵਿੱਤਰ ਕਰਨ ਵਾਲਾ ਹੈ ਜੀ।
1: ਨਾਮ ਜਪਤ ਦੁੱਖ ਜਾਏ,
0: ਐਸੇ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਣਾ ਕਰੀਏ ਨਾ ਤੇ ਜਪਤ ਦੁੱਖ, ਜਿਹੜੇ ਦੁੱਖ ਨੇ ਉਹ ਜਪਤ ਹੋ ਜਾਂਦੇ ਨੇ, ਦੁੱਖ ਰਹਿੰਦੇ ਹੀ ਨਹੀਂ। ਇਸੇ ਪ੍ਰਕਾਰ ਨਾਮ ਜਪਤ, ਨਾਮ ਦਾ ਜਪ ਕਰਨੇ ਦੇ ਨਾਲ ਦੁੱਖ ਜਾਏ। ਭਾਈ ਛੋਟਿਆਂ ਮੋਟਿਆਂ ਦੁੱਖਾਂ ਦੀ ਤੇ ਗੱਲ ਹੀ ਕੀ ਕਰਨੀ ਹੈ, ਸਾਰਿਆਂ ਤੋਂ ਵੱਡਾ ਦੁੱਖ ਹੈ ਜਨਮ।

0: ਮਰਨ ਦਾ ਦੁੱਖ, 84 ਲੱਖ ਜੂਨੀਆਂ ਦਾ ਦੁੱਖ, 84 ਲੱਖ ਜੂਨੀਆਂ ਦਾ ਜਨਮ ਮਰਨ ਦਾ ਦੁੱਖ ਵੀ ਚੱਲਿਆ ਜਾਂਦਾ ਹੈ।
1: ਪੂਰਬ ਲਿਖਿਆ
0: ਮਹਾਰਾਜ, ਫਿਰ ਐਸੇ ਅੰਮ੍ਰਿਤ ਨਾਮ ਨੂੰ ਸਾਰੇ ਹੀ ਕਿਉਂ ਨਹੀਂ ਜਪਦੇ? ਸਾਧ ਸੰਗਤ ਜੀ, ਮਨੁੱਖੀ ਸੁਭਾਅ ਹੀ ਐਸਾ ਹੁੰਦਾ ਹੈ, ਜਦੋਂ ਚੰਗਾ ਕੰਮ ਕਰਨ ਦੀ ਵਾਰੀ ਹੋਏ ਆਵੇ ਨਾ, ਉਦੋਂ ਸਾਰਿਆਂ ਦੀ ਗੱਲ ਕਰਨ ਲੱਗ ਜਾਣਾ, ਜੀ ਸਾਰੇ ਤੇ ਕਰਦੇ ਨਹੀਂ, ਮੈਂ ਇਕੱਲਾ ਹੀ ਕਰਾਂ। ਅਕਸਰ ਐਸਾ ਦੇਖਿਆ ਜਾਂਦਾ ਹੈ, ਜੇ ਕਿਸੇ ਨੂੰ ਕਹੋ ਜੀ ਅੰਮ੍ਰਿਤ ਵੇਲੇ ਉੱਠ ਲਾ, ਕਹਿੰਦਾ ਕਿਹੜੇ ਸਾਰੇ ਉੱਠ ਰਹੇ ਨੇ, ਬਾਣੀ ਪੜ੍ਹ ਲਾ, ਕਹਿੰਦਾ ਸਾਰੇ ਬਾਣੀ ਥੋੜ੍ਹਾ ਪੜ੍ਹ ਰਹੇ ਨੇ। ਇਸ ਪ੍ਰਕਾਰ ਮਨੁੱਖੀ ਸੁਭਾਅ ਹੁੰਦਾ। ਮਹਾਰਾਜ ਸਾਰੇ ਨਾਮ ਕਿਉਂ ਨਹੀਂ ਜਪਦੇ? ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਵਣਾ ਕਰਦੇ ਨੇ, ਭਾਈ ਜਿਨ ਕਹੋ ਪੂਰਬ ਲਿਖਿਆ, ਜਪਦੇ ਉਹੀ ਹੋਈ ਨੇ ਜਿਨ੍ਹਾਂ ਨੇ ਪੂਰਬਲੇ ਜਨਮਾਂ ਦੇ ਅੰਦਰ ਨਿਸ਼ਕਾਮ ਕਰਮ, ਚੰਗੇ ਕਰਮ ਕੀਤੇ ਤੇ ਵਾਹਿਗੁਰੂ ਜੀ ਨੇ ਮੱਥੇ ਦੇ ਉੱਪਰ ਲੇਖ ਪਾ ਦਿੱਤਾ ਧੁਰ ਦਰਗਾਹ ਤੋਂ ਵਾਹਿਗੁਰੂ ਜੀ ਦੀ ਬੰਦਗੀ ਕਰਨੇ ਦਾ। ਫਿਰ ਉਹਨਾਂ ਦੇ ਮਨ ਵਿਖੇ ਆ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਵਸਦਾ, ਨਹੀਂ ਤਾਂ ਮੁੱਖ ਉਹ ਹਰ ਹਰ ਸਭ ਕੋਕ ਹੈ, ਮੂੰਹੋਂ ਤੇ ਸਾਰੇ ਰਾਮ ਰਾਮ ਰਾਮ ਰਾਮ ਖੁਦਾ ਖੁਦਾ ਅੱਲਾ ਅੱਲਾ ਕਹੀ ਜਾਂਦੇ ਨੇ, ਪਰ ਹਿਰਦਾ ਕਪਟ ਨਾਲ ਭਰਿਆ। ਫਿਰ ਆਖਿਆ ਜਾਂਦਾ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ, ਐਸੇ ਤਾਂ ਬੇਅੰਤ ਮਿਲ ਜਾਂਦੇ ਨੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਹਿਰਦੇ ਵਿੱਚ ਕਪਟ ਰੱਖ ਕੇ ਵਿਖਾਵੇ ਮਾਤਰ ਕਹਿਣ ਵਾਸਤੇ ਤੇ ਜਗਤ ਦੇ ਬੜੇ ਲੋਕ ਨੇ, ਪਰ ਉਹਨਾਂ ਸਾਰਿਆਂ ਦੇ ਪਾਸੋਂ ਵਾਹਿਗੁਰੂ ਜੀ ਨੂੰ ਪ੍ਰਾਪਤ ਨਹੀਂ ਕੀਤਾ ਜਾਂਦਾ। ਸੋ ਹਜ਼ੂਰ ਫਰਮਾਵਣਾ ਕਰਦੇ ਨੇ, ਭਾਈ ਉਹਨਾਂ ਗੁਰਮੁਖਾਂ ਦੀ ਪਛਾਣ ਇਹ ਹੈ ਜਿਨ੍ਹਾਂ ਦੇ ਮੱਥੇ 'ਤੇ ਧੁਰ ਦਰਗਾਹ ਤੋਂ ਲੇਖ ਲਿਖ ਦਿੱਤੇ ਨਾ ਪਰਮੇਸ਼ਰ ਨੇ, ਇਹ ਉਹਨਾਂ ਦੀ ਪਛਾਣ ਹੈ। ਤਿੰਨ ਮਨ ਵਸਿਆ ਆਏ, ਉਹਨਾਂ ਦੇ ਮਨ ਦੇ ਅੰਦਰ ਹਿਰਦੇ ਦੇ ਅੰਦਰ ਹਰੀ ਪਰਮੇਸ਼ਰ ਜੀ ਆਪ ਆ ਕਰਕੇ ਵਸੇ ਹਨ ਜੀਓ, ਵਸਦੇ ਹਨ ਜੀਓ।
1: ਸਤਿਗੁਰ ਕੈ ਭਾਣੈ ਜੋ ਚੱਲੈ,
0: ਮਹਾਰਾਜ ਸਾਡਾ ਤੇ ਦਲਿੱਦਰ ਹੀ ਨਹੀਂ ਜਾਂਦਾ, ਸਾਡੇ ਤੇ ਦੁਖੀ ਨਹੀਂ ਜਾਂਦੇ। ਦੁੱਖਾਂ ਦੇ ਵਿੱਚ ਕਰਾਉਂਦਾ ਹੋਇਆ ਇਨਸਾਨ ਕੀ ਨਾਮ ਜਪੇਗਾ? ਇੱਕ ਦਲਿੱਦਰੀ ਇਨਸਾਨ ਕੀ ਨਾਮ ਜਪੇਗਾ? ਜਪੇਗਾ ਤੇ ਉਦਮੀ ਨਾ, ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕਰੇ, ਦਲਿੱਦਰ ਲੈ ਜਾਂਦਾ ਹੈ, ਅੰਮ੍ਰਿਤ ਨਾਮ ਨੂੰ ਜਪੇ ਤੇ ਸਾਧ ਸੰਗਤ ਜੀ ਫਿਰ ਮਨ ਅਰੋਗ ਹੋ ਜਾਂਦਾ। ਤਾਂ ਹੀ ਸਤਿਗੁਰਾਂ ਨੇ ਬਚਨ ਕੀਤੇ ਨੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਤਨ ਮਨ ਭਾਏ ਅਰੋਗਾ। ਇਸ਼ਨਾਨ ਕਰਨੇ ਦੇ ਨਾਲ ਕੀਟਾਣੂ ਲੱਥ ਜਾਂਦੇ ਨੇ, ਕਿੰਨੀਆਂ ਬਿਮਾਰੀਆਂ ਤੋਂ ਬਚ ਜਾਈਦਾ, ਤੇ ਨਾਮ ਜਪ ਕਰਨੇ ਦੇ ਨਾਲ ਮਨ ਦੇ ਰੋਗ ਲੱਥ ਜਾਂਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਸਤਿਗੁਰ ਕੈ ਭਾਣੈ ਜੋ ਚੱਲੈ, ਜਿਹੜੇ ਸਤਿਗੁਰਾਂ ਦੇ ਭਾਣੇ ਵਿੱਚ ਚੱਲਦੇ ਨੇ, ਮਰਿਆਦਾ ਵਿੱਚ ਚੱਲਦੇ ਨੇ, ਸਤਿਗੁਰੂ ਜੀ ਦੀ ਆਗਿਆ ਪਾਲਣ ਕਰਦੇ ਹਨ, ਉਹਨਾਂ ਦੇ ਨੇੜੇ ਦਲਿੱਦਰ ਆਉਂਦਾ ਹੀ ਨਹੀਂ। ਸਾਰਾ ਦਲਿੱਦਰ ਜਨਮਾਂ ਜਨਮਾਂਤਰਾਂ ਦਾ ਲੈ ਜਾਂਦਾ ਹੈ ਤੇ ਜਨਮ ਮਰਨ ਦਾ ਦੁੱਖ ਵੀ ਉਹਨਾਂ ਦਾ ਲੈ ਜਾਂਦਾ ਹੈ। ਜਦੋਂ ਆਪਣੀ ਮਰਜ਼ੀ ਕਰੀਏ ਫਿਰ ਕੰਗਾਲ ਹੋਈਦਾ। ਕ੍ਰਿਸ਼ਨ ਭਗਵਾਨ ਜੀ ਸਦਾਮਾ ਦੇ ਨਾਲ ਜੰਗਲ ਚੋਂ ਲੱਕੜੀਆਂ ਲੈਣ ਗਏ ਨੇ, ਜਦੋਂ ਸੰਦੀਪਨ ਗੁਰੂ ਦੇ ਆਸ਼ਰਮ ਵਿੱਚ ਪੜ੍ਹਦੇ ਸਨ, ਮੀਂਹ ਪੈਣ ਲੱਗ ਗਿਆ, ਸੰਘਣੇ ਦਰਖਤ ਤੇ ਚੜ੍ਹ ਗਏ ਮੀਂਹ ਤੋਂ ਬਚਣ ਵਾਸਤੇ, ਤੇ ਸੁਦਾਮਾ ਜੀ ਮੂੰਹ ਛਪਾ ਕੇ ਭੁੱਜੇ ਹੋਏ ਚੌਲ ਚੱਬਦੇ ਨੇ। ਕ੍ਰਿਸ਼ਨ ਜੀ ਨੇ ਪੁੱਛਿਆ, ਮਿੱਤਰਾ ਕੀ ਖਾਂਦਾ ਹੈ? ਕਹਿੰਦਾ ਜੀ ਖਾਂਦਾ ਤੇ ਕੁਛ ਨਹੀਂ, ਠੰਡ ਦੇ ਨਾਲ ਦੰਦ ਵੱਜਦੇ ਨੇ। ਮਨ ਵਿੱਚ ਭਾਵਨਾ ਆ ਗਈ, ਜੇ ਦੱਸ ਦਿੱਤਾ ਚੌਲ ਚੱਬਦਾ ਤੇ ਭਗਵਾਨ ਜੀ ਨੂੰ ਦੇਣੇ ਪੈਣਗੇ। ਛੁਪਾ ਰੱਖ ਲਿਆ, ਮਨ ਦੀ ਮਰਜ਼ੀ ਕਰ ਲਈ ਨਾ, ਤੇ ਭਗਵਾਨ ਜੀ ਨੇ ਸੁਤੇ ਸੇ ਦੀ ਬਚਨ ਕਰ ਦਿੱਤਾ, ਯਾ ਉਹ ਦਲਿੱਦਰੀਆ, ਇੱਕ ਮੁੱਠ ਚੌਲਾਂ ਪਿੱਛੇ ਮਿੱਤਰ ਤੋਂ ਝੂਠ ਬੋਲ ਗਿਆ, ਦਲਿੱਦਰੀ ਕਹਿ ਦਿੱਤਾ ਤੇ ਦਲਿੱਦਰੀ ਹੋ ਗਿਆ। ਕਿਉਂ ਬਣਿਆ? ਛੁਪਾ ਰੱਖਿਆ ਨਾ, ਭਗਵਾਨ ਜੀ ਦੀ ਇੱਛਾ ਅਨੁਸਾਰ ਨਹੀਂ ਚੱਲਿਆ। ਜੇ ਕਹਿ ਦਿੰਦਾ ਚੌਲ ਛੱਕਦਾ ਤੇ ਪਤਾ ਨਹੀਂ ਭਗਵਾਨ ਜੀ ਛੱਕ ਕੇ ਕਿੰਨੀਆਂ ਕਦਾਤਾਂ ਦੇ ਦਿੰਦੇ। ਪਰ ਜਦੋਂ ਸਾਧ ਸੰਗਤ ਜੀ ਘਰਵਾਲੀ ਦੇ ਕਹਿਣ ਤੇ ਲਾਗੂ ਹੋਈ ਬਾਹਮਣੀ, ਘਰਵਾਲੀ ਨੇ ਆਖਿਆ, ਤੁਹਾਡੇ ਮਿੱਤਰ ਭਗਵਾਨ ਜੀ ਨੇ, ਜਾ ਕੇ ਕੁਛ ਮੰਗ ਕਿਉਂ ਨਹੀਂ ਲੈਂਦੇ? ਤੇ ਸਾਧ ਸੰਗਤ ਜੀ ਫਿਰ ਦੁਆਰਕਾਪੁਰੀ ਚੱਲ ਕੇ ਆਏ ਨੇ ਨਾ, ਤੇ ਜਦੋਂ ਭਗਵਾਨ ਜੀ ਨੂੰ ਸਮਰਪਿਤ ਹੋ ਕੇ ਮਿਲਣ ਵਾਸਤੇ ਆਏ ਨੇ, ਫਿਰ ਦੂਰੋਂ ਦੇਖ ਡੰਡੌਤ ਕਰ ਛੱਡ ਸਿੰਘਾਸਨ ਹਰ ਜੀ ਆਏ। ਕ੍ਰਿਸ਼ਨ ਜੀ ਨੇ ਤਾਂ ਕਰਕੇ ਗਲਵਕੜੀ ਵਿੱਚ ਲਿਆ, ਸਿੰਘਾਸਨ ਤੇ ਬਿਠਾਇਆ, ਪੈਰ ਧੋਤੇ ਤੇ ਗੁਰੂ ਪ੍ਰੇਮ ਦੀਆਂ ਬਾਤਾਂ ਕੀਤੀਆਂ। ਜਦੋਂ ਗੁਰੂ ਸੰਦੀਪਨ ਦੇ ਆਸ਼ਰਮ ਵਿੱਚ ਪੜ੍ਹਦੇ ਹੁੰਦੇ ਸੀ, ਇਵੇਂ ਕਰਿਆ ਕਰਦੇ ਸੀ, ਇਵੇਂ ਕਰਿਆ ਕਰਦੇ ਸੀ, ਉਹਨਾਂ ਗੱਲਾਂ ਨੂੰ ਯਾਦ ਕਰ ਕਰਕੇ ਬੜੇ ਖੁਸ਼ ਹੋਏ। ਫਿਰ ਕਹਿਣ ਲੱਗੇ, ਮੇਰੀ ਭਰਜਾਈ ਨੇ ਕੁਛ ਭੇਜਿਆ ਨਹੀਂ? ਤੇ ਇਸ ਵੇਲੇ ਛਪਾਉਂਦੇ ਨੇ, ਸੋਨੇ ਦੇ ਤਖ਼ਤ ਤੇ ਬੈਠਣ ਵਾਲੇ, ਸੋਨੇ ਦੀ ਨਗਰੀ ਵਿੱਚ ਵਸਣ ਵਾਲੇ ਰਾਜੇ ਨੂੰ ਕੀ ਮੈਂ ਚੌਲਾਂ ਦੀ ਮੁੱਠ ਭੇਟ ਕਰਾਂਗਾ? ਤੇ ਕ੍ਰਿਸ਼ਨ ਜੀ ਨੇ ਆਪੇ ਪੱਲੇ ਨਾਲੋਂ ਚੌਲ ਖੋਲ੍ਹ ਲਏ ਤੇ ਸ਼ੱਕ ਕਰਕੇ ਸਾਧ ਸੰਗਤ ਜੀ ਸਾਰੀਆਂ ਭਾਵਨਾਵਾਂ ਪੂਰੀਆਂ ਕਰ ਦਿੱਤੀਆਂ। ਫਿਰ ਮੰਗਣਾ ਵੀ ਨਹੀਂ ਪਿਆ, ਜਦੋਂ ਇੱਛਾ ਵਿੱਚ ਆ ਗਏ, ਮਰਜ਼ੀ 'ਚ ਆ ਗਏ, ਸਮਰਪਿਤ ਹੋ ਗਏ, ਫਿਰ ਮੰਗਣਾ ਵੀ ਨਹੀਂ ਪਿਆ। ਮਨ ਵਿੱਚ ਸੋਚਦੇ ਨੇ ਨਾ ਮੈਂ ਭਗਵਾਨ ਜੀ ਤੋਂ ਕੁਛ ਮੰਗਿਆ, ਨਾ ਭਗਵਾਨ ਜੀ ਨੇ ਦਿੱਤਾ, ਘਰ ਵਾਲੀ ਨੂੰ ਜਾ ਕੇ ਜਵਾਬ ਕੀ ਦੇਵਾਂਗਾ। ਤੇ ਜਦੋਂ ਜਾ ਕਰਕੇ ਵਾਪਸ ਦੇਖਿਆ ਨਾ, ਤੇ ਭਗਵਾਨ ਜੀ ਨੇ ਵਿਸ਼ਵਕਰਮਾ ਨੂੰ ਹੁਕਮ ਦੇ ਕਰਕੇ ਇਸ ਦੇ ਸੋਨੇ ਦੇ ਮੰਦਰ ਬਣਵਾ ਦਿੱਤੇ ਹੋਏ ਸਨ। ਜਦੋਂ ਸਮਰਪਿਤ ਹੋ ਜਾਈਏ ਨਾ, ਫਿਰ ਐਸੀਆਂ ਦਾਤਾਂ ਮਿਲ ਜਾਂਦੀਆਂ ਨੇ, ਬਿਨਾਂ ਮੰਗਿਆ ਹੀ ਸਭ ਕੁਛ ਮਿਲ ਜਾਂਦਾ ਹੈ। ਤੇ ਜਦੋਂ ਤੱਕ ਭਾਣੇ ਵਿੱਚ ਨਾ ਚੱਲੀਏ, ਆਪਣੀਆਂ ਮਰਜ਼ੀਆਂ ਕਰੀਏ ਨਾ, ਫਿਰ ਦਲਿੱਦਰੀ ਹੋ ਜਾਈਦਾ ਸੁਦਾਮੇ ਵਾਂਗੂ, ਫਿਰ ਰੋਗੀ ਹੋ ਜਾਈਦਾ। ਸਾਧ ਸੰਗਤ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਜਿਹੜੇ ਸਤਿਗੁਰੂ ਜੀ ਦੇ ਭਾਣੇ ਵਿੱਚ ਚੱਲਦੇ ਨੇ, ਸਤਿਗੁਰ ਕਹਿ ਭਾਣਾ ਜੋ ਚੱਲੈ ਤਿੰਨ ਦਾਲਦ ਦੁੱਖ ਲਹਿ ਜਾਏ, ਉਹਨਾਂ ਦੇ ਸਾਰੇ ਦਲਿੱਦਰ ਤੇ ਸਾਰੇ ਦੁੱਖ ਲੱਥ ਜਾਂਦੇ, ਉਤਰ ਜਾਂਦੇ ਹਨ ਜੀਓ।
1: ਆਪਣੇ ਭਾਣੇ ਕਿਨਾਂ ਨਾ ਪਾਇਓ,
0: ਭਾਈ ਆਪਣੇ ਭਾਣੇ ਮਨ ਦੀ ਮਰਜ਼ੀ ਦੇ ਅਨੁਸਾਰ ਚੱਲ ਕਰਕੇ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਜਪ ਕਰਨਾ ਕਿਸੇ ਨੇ ਵੀ ਪ੍ਰਾਪਤ ਨਹੀਂ ਕੀਤਾ। ਜਿਸ ਨੇ ਸਾਧ ਸੰਗਤ ਜੀ ਰਾਤ ਨੂੰ ਬੋਤਲ ਪੀ ਕੇ ਸੌਣਾ, ਆਪਣੀ ਮਨਮੁਖਤਾਈ ਦੇ ਨਾਲ ਸਵੇਰੇ ਉੱਠ ਕੇ ਕਿੱਥੋਂ ਚੌਂਕੜਾ ਲਾ ਜਾਵੇਗਾ। ਸਤਿਗੁਰੂ ਜੀ ਬਚਨ ਕਰਦੇ ਨੇ, ਜਿਹੜੇ ਆਪਣੀ ਮਨਮਤ ਵਿੱਚ ਚੱਲਦੇ ਨੇ, ਆਪਣੇ ਭਾਣੇ ਅਨੁਸਾਰ ਚੱਲਦੇ ਨੇ, ਆਪਣੀ ਇੱਛਾ ਅਨੁਸਾਰ ਚੱਲਦੇ ਨੇ, ਉਹਨਾਂ ਚੋਂ ਕਿਸੇ ਨੇ ਵੀ ਅੰਮ੍ਰਿਤ ਨਾਮ ਦਾ ਜਪ ਕਰਨਾ ਨਹੀਂ ਪਾਇਆ ਹੈ।
1: ਜਨ ਵੇਖੋ ਮਨ ਪਤੀਆ,
0: ਭਾਈ ਆਪਣੇ ਆਪਣੇ ਮਨ ਦੇ ਅੰਦਰ ਪ੍ਰਤਾਵਾ ਕਰਕੇ ਦੇਖ ਲਓ, ਜਿਹੜੇ ਭਾਣੇ ਵਿੱਚ ਆਏ ਦੁਨੀਆਂ ਦੇ ਸੁੱਖ ਮਾਣੇ, ਦਰਗਾਹੀ ਸੁੱਖ ਉਹਨਾਂ ਨੇ ਪ੍ਰਾਪਤ ਕਰ ਲਏ, ਬ੍ਰਹਮ ਗਿਆਨ ਨੂੰ ਪ੍ਰਾਪਤ ਕੀਤਾ, ਸਤਿਗੁਰੂ ਜੀ ਦੇ ਚਰਨਾਂ ਦੇ ਅਭੇਦਤਾ ਦੀ ਅਵਸਥਾ ਪਾਈ, ਜੋ ਸਤਿਗੁਰੂ ਜੀ ਦੀ ਆਗਿਆ ਵਿੱਚ ਚੱਲਦੇ ਹਨ ਜੀਓ, ਮਨ ਦੇ ਵਿੱਚ ਪ੍ਰਤਾਵਾ ਕਰਕੇ ਦੇਖ ਲਓ।
1: ਨਾਨਕ ਦਾਸਨ ਦਾਸ ਹੈ,
0: ਤੇ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਹਜ਼ੂਰ ਫਰਮਾਉਂਦੇ ਨੇ, ਭਾਈ ਦੁਨੀਆਂ ਦੇ ਅੰਦਰ ਪਰਮੇਸ਼ਰ ਦੇ ਦਾਸ ਨੇ ਸੰਤ ਜਨ, ਤੇ ਉਹਨਾਂ ਸੰਤਾਂ ਜਨਾਂ ਦੇ ਜਿਹੜੇ ਦਾਸ ਹੋ ਕਰਕੇ, ਦਾਸਾਂ ਦੇ ਦਾਸ ਹੋ ਕਰਕੇ ਰਹਿੰਦੇ ਹਨ,
1: ਸਤਿਗੁਰ ਲਾਗੇ ਪਾਏ,
0: ਇਹ ਅੰਮ੍ਰਿਤ ਨਾਮ ਨੂੰ ਜਪ ਕਰਨੇ ਦੀਆਂ ਦਾਤਾਂ ਉਹਨਾਂ ਨੂੰ ਮਿਲਦੀਆਂ ਨੇ। ਮਹਾਰਾਜ ਕਿੰਨਾ ਦਾਸਾਂ ਦੇ ਦਾਸ ਹੋਣਾ, ਤੇ ਹਜ਼ੂਰ ਫਰਮਾਉਂਦੇ ਨੇ ਜਿਹੜੇ ਦਾਸ ਸਤਿਗੁਰੂ ਜੀ ਦੇ ਚਰਣੀ ਲੱਗੇ ਨੇ, ਜਿਹੜੇ ਸਤਿਗੁਰੂ ਜੀ ਦੇ ਸੰਤ ਨੇ, ਬਾਬਾ ਬੁੱਢਾ ਸਾਹਿਬ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਉਹਨਾਂ ਦੇ ਦਾਸ ਹੋ ਕਰਕੇ ਨਾਮ ਜਪਣਾ। ਤੇ ਜਿਹੜੇ ਵਿਖਾਵੇ ਮਾਤਰ ਦੇ ਦਾਸ ਨੇ, ਸਰਕਾਰੀ ਛਤਰੀਆਂ ਹੇਠਾਂ ਪਲ ਕੇ ਗੁਰੂ ਅਖਵਾਉਣ ਵਾਲੇ, ਉਹਨਾਂ ਦੇ ਦਾਸ ਨਹੀਂ ਹੋ ਜਾਣਾ। ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ, ਉਹ ਬੰਦਿਆਂ ਦੇ ਬੰਦੇ ਜਿਹੜੇ ਅਖਵਾਉਂਦੇ ਨੇ ਉਹ ਮਨਮੁਖ ਨੇ। ਭਾਈ ਜਿਹੜੇ ਬ੍ਰਹਮ ਗਿਆਨੀਆਂ ਮਹਾਂਪੁਰਖਾਂ, ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ ਵਰਗਿਆਂ ਦੇ ਦਾਸ ਹੁੰਦੇ ਨੇ, ਉਹ ਨਾਮ ਦਾ ਜਪ ਕਰਕੇ ਤਰਦੇ ਹਨ ਜੀਓ। ਪੌੜੀ ਦੁਆਰਾ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਹਰ ਜਸ ਕਥਨ ਕਰਦੇ ਹਨ ਜੀਓ।
1: ਥਾਨ ਥਨੰਤਰ ਭਰਪੂਰ ਹੈ ਕਰਤੇ,
0: ਮਹਾਰਾਜ ਹਰ ਜਸ ਕਰਨੇ ਦੀ ਜਾਚ ਸਾਡੇ ਤਾਂ ਹੀ ਦੱਸਣਾ ਕਰੋ। ਤੇ ਹਜ਼ੂਰ ਫਰਮਾਉਂਦੇ ਨੇ ਪਰਮੇਸ਼ਰ ਜੀ ਦੇ ਸਨਮੁਖ ਉਚਾਰਦੇ ਰਹੀਏ ਵਾਹਿਗੁਰੂ ਜੀ, ਆਪ ਜੀ ਸਾਰੇ ਥਾਨਾਂ ਅਸਥਾਨਾਂ ਦੇ ਅੰਦਰ ਵਸ ਰਹੇ ਹੋ, ਉੱਚੇ ਥਾਂ, ਨੀਵੇਂ ਥਾਂ, ਬਰੇਤੀ ਵਾਲੇ, ਇਸੇ ਪ੍ਰਕਾਰ ਸੋਕੇ ਵਾਲੇ, ਸਿੱਲ ਵਾਲੇ, ਸਲਾਬ ਵਾਲੇ, ਖੁਸ਼ਕੀ ਵਾਲੇ, ਜਲਾਂ ਦੇ ਅੰਦਰ, ਥਲਾਂ ਦੇ ਅੰਦਰ, ਸਰਬਤ ਥਾਨਾਂ ਦੇ ਅੰਦਰ ਵਸ ਰਹੇ ਹੋ ਥਨੰਤਰ। ਤੇ ਜਿਹੜੇ ਥਨੰਤਰੀ ਥਾਨਾਂ ਤੇ ਵਸਣ ਵਾਲੇ ਜੀਵ ਨੇ, ਉਹਨਾਂ ਸਾਰਿਆਂ ਜੀਵਾਂ ਦੇ ਅੰਦਰ ਵੀ ਭਰਪੂਰ ਹੈ ਕਰਤੇ, ਕਰਤੇ ਪੁਰਖ ਜੀ ਆਪ ਜੀ ਭਰਪੂਰ ਹੋ ਰਹੇ ਹੋ, ਪਰਤਕ ਜੋਤ ਹੋ ਕਰਕੇ ਵਸ ਰਹੇ ਹੋ। ਮਹਾਰਾਜ ਇਹ ਜਿੰਨੀ ਵੀ ਦੁਨੀਆ, ਜਿੰਨੀ ਲੁਕਾਈ, ਜਿੰਨੀ ਸ੍ਰਿਸ਼ਟੀ ਦਿਸਦੀ ਹੈ ਨਾ, ਇਹ ਸਾਰੀ ਬਣਤ ਆਪ ਜੀ ਦੀ ਹੀ ਬਣਾਈ ਹੋਈ ਹੈ, ਇਹ ਸਾਰੀ ਘਾੜਤ ਆਪ ਜੀ ਦੀ ਹੀ ਘੜੀ ਹੋਈ ਹੈ, ਇਹ ਸਾਰੇ ਜੀਵ ਆਪ ਜੀ ਦੇ ਹੀ ਪੈਦਾ ਕੀਤੇ ਹੋਏ ਨਜ਼ਰ ਆਉਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਰੰਗਾਂ ਤੇ ਪਰੰਗ, ਬਹੁਤਿਆਂ ਰੰਗਾਂ ਦੀ ਸ੍ਰਿਸ਼ਟੀ ਆਪ ਜੀ ਨੇ ਸਾਜੀ ਏ, ਆਪ ਜੀ ਦੀ ਮੌਜ ਹੈ ਨਾ, ਕਿਸੇ ਨੂੰ ਇੱਕ ਰੰਗ ਦਾ ਬਣਾਇਆ ਤੇ ਇੱਕ ਰੰਗ ਦਾ ਬਣਾਇਆ, ਤੇ ਬਹੁਤੇ ਰੰਗ ਭਰੇ ਤੇ ਬਹੁਤੇ ਰੰਗ ਭਰ ਦਿੱਤੇ, ਜੇ ਕਾਂ ਨੂੰ ਕਾਲਾ ਰੰਗ ਲਾਇਆ ਤੇ ਕਾਲਾ ਹੀ ਬਣਾ ਦਿੱਤਾ, ਇਸੇ ਪ੍ਰਕਾਰ ਜੇ ਬਗਲੇ ਨੂੰ ਚਿੱਟਾ ਰੰਗ ਲਾਇਆ ਤੇ ਚਿੱਟਾ ਹੀ ਬਣਾ ਦਿੱਤਾ, ਹੰਸਾਂ ਨੂੰ ਚਿੱਟੇ ਰੰਗ ਵਿੱਚ ਰੰਗਿਆ ਤੇ ਚਿੱਟੇ ਹੀ ਬਣਾ ਦਿੱਤਾ, ਤੇ ਜੇ ਮੋਰ ਨੂੰ ਬਹੁਤੇ ਰੰਗਾਂ 'ਚ ਰੰਗਣਾ ਚਾਹਿਆ ਤੇ ਕਿੰਨੇ ਰੰਗ ਇੱਕ ਇੱਕ ਖੰਭ ਦੇ ਅੰਦਰ ਭਰ ਦਿੱਤੇ। ਮਹਾਰਾਜ ਇਸੇ ਪ੍ਰਕਾਰ ਤੋਤਾ ਹਰੇ ਰੰਗ ਦਾ ਗਲ ਵਿੱਚ ਗਾਨੀ, ਕਾਲੇ ਰੰਗ ਦੀ ਚੁੰਝ ਉਸਦੀ ਲਾਲ ਤੇ ਪੈਰ ਹੋਰ ਰੰਗ ਦੇ ਬਣਾ ਦਿੱਤੇ। ਇੱਕ ਰੰਗ ਵਾਲੀ ਸ੍ਰਿਸ਼ਟੀ ਵੀ ਤੁਸਾਂ ਸਾਜੀ ਏ ਤੇ ਬਹੁਤਿਆਂ ਬਹੁਤਿਆਂ ਰੰਗਾਂ ਵਾਲੀ ਸ੍ਰਿਸ਼ਟੀ ਵੀ ਤੁਸਾਂ ਸਾਜੀ ਏ। ਸਾਧ ਸੰਗਤ ਜੀ, ਇੱਕ ਸੱਪ ਹੁੰਦੇ ਨੇ ਬਿਲਕੁਲ ਚਿੱਟੇ, ਇੱਕ ਸੱਪ ਹੁੰਦੇ ਨੇ ਬਿਲਕੁਲ ਕਾਲੇ, ਕਾਲਾ ਨਾਗ ਬੜਾ ਜ਼ਹਿਰੀਲਾ ਮੰਨਿਆ ਜਾਂਦਾ, ਇੱਕ ਸੱਪ ਹੁੰਦਾ ਕੌਡੀਆਂ ਵਾਲਾ ਤੇ ਕੌਡੀਆਂ ਦੇ ਰੰਗ ਭਿੰਨ ਭਿੰਨ ਨੇ, ਇਸ ਪ੍ਰਕਾਰ ਇੱਕ ਇੱਕ ਰੰਗ ਦੀ ਸ੍ਰਿਸ਼ਟੀ ਤੇ ਕਿੰਨਿਆਂ ਰੰਗਾਂ ਦੀ ਸ੍ਰਿਸ਼ਟੀ ਰਚ ਦਿੱਤੀ। ਮਨੁੱਖ ਦੇ ਸਾਰੇ ਸਰੀਰ ਦਾ ਆਪਣਾ ਹੀ ਇੱਕ ਰੰਗ ਨਹੀਂ। ਮੂੰਹ ਦਾ ਜਿਹੜਾ ਰੰਗ ਹੈ ਮੁਕੰਮਲ ਰੂਪ ਵਿੱਚ ਹੱਥਾਂ ਦਾ ਨਹੀਂ ਮਿਲਦਾ। ਹੱਥ ਦੀ ਹਥੇਲੀ ਦਾ ਰੰਗ ਹੋਰ ਹੈ ਤੇ ਪਿਛਲੇ ਪਾਸਿਓ ਰੰਗ ਹੋਰ ਹੈ। ਪੈਰਾਂ ਦੀਆਂ ਛੱਤਾਂ ਦਾ ਉੱਪਰਲੇ ਪਾਸਿਓ ਰੰਗ ਹੋਰ ਹੈ ਤੇ ਪੈਰਾਂ ਦੀਆਂ ਤਲੀਆਂ ਦਾ ਰੰਗ ਹੋਰ ਹੈ। ਮੂੰਹ ਦਾ ਉੱਪਰੋਂ ਬਾਹਰੋਂ ਚਮੜੀ ਦਾ ਰੰਗ ਹੋਰ ਹੈ ਤੇ ਮੂੰਹ ਖੋਲ੍ਹ ਕੇ ਦੇਖੀਏ ਤੇ ਅੰਦਰੋਂ ਲਾਲ ਰੰਗ ਦੀ ਜ਼ੁਬਾਨ, ਮੂੰਹ ਦੇ ਅੰਦਰ ਲਾਲ ਰੰਗ, ਅੰਦਰ ਰੰਗ ਹੋਰ ਹੈ ਤੇ ਚਿੱਟੇ ਰੰਗ ਦੇ ਫਿਰ ਵੱਖਰੇ ਦੰਦ ਲਾ ਦਿੱਤੇ। ਦੰਦ ਦਾੜਾਂ ਨਾਲ ਨਹੀਂ ਮਿਲਦੀਆਂ, ਦਾੜਾਂ ਸੂਬਿਆਂ ਨਾਲ ਨਹੀਂ ਮਿਲਦੀਆਂ। ਸਾਹਮਣੇ ਚੌੜੇ ਦੰਦ ਨੇ, ਸਾਈਡਾਂ ਤੇ ਸੂਏ ਨੇ, ਪਿੱਛੇ ਦਾੜਾਂ ਨੇ। ਇਹ ਵੱਖ ਵੱਖ ਤਰ੍ਹਾਂ ਦੀ ਸ੍ਰਿਸ਼ਟੀ ਹੈ ਨਾ। ਲੱਖ ਬੰਦਾ ਇਕੱਠਾ ਕਰ ਲਓ, ਸਭਨਾਂ ਦੀਆਂ ਅੱਖਾਂ ਇੱਕੋ ਜਿਹੀਆਂ ਨਹੀਂ। ਲੱਖ ਬੰਦਾ ਇਕੱਠਾ ਕਰਕੇ ਖਲਿਆਰ ਕੇ ਦੇਖ ਲਓ, ਸਭਨਾਂ ਦੇ ਬੁੱਲ ਇੱਕੋ ਜਿਹੇ ਨਹੀਂ, ਸਭਨਾਂ ਦੇ ਦੰਦ ਇੱਕੋ ਜਿਹੇ ਨਹੀਂ, ਸਭਨਾਂ ਦੇ ਨੱਕ ਇੱਕੋ ਜਿਹੇ ਨਹੀਂ, ਸਭਨਾਂ ਦੇ ਹੱਥ ਇੱਕੋ ਜਿਹੇ ਨਹੀਂ, ਸਭਨਾਂ ਦੇ ਹੱਥਾਂ ਦੀਆਂ ਲਕੀਰਾਂ ਰੇਖਾ ਇੱਕੋ ਜਿਹੀਆਂ ਨਹੀਂ। ਤਾਂ ਹੀ ਸਰਕਾਰੀ ਦਸਤਾਵੇਜ਼ ਦੇ ਉੱਪਰ ਅੰਗੂਠਾ ਲਵਾਇਆ ਜਾਂਦਾ ਨਾ। ਕੱਲ ਨੂੰ ਜੇ ਕੋਈ ਆਖੇ ਮੇਰੇ ਸਾਈਨ ਨਹੀਂ, ਮੇਰੇ ਵਰਗੇ ਰਲਦੇ ਮਿਲੇ ਦੇ ਕਿਸੇ ਹੋਰ ਨੇ ਕਰ ਲਏ, ਤੇ ਭਾਈ ਇਹ ਹੱਥ ਦਾ ਅੰਗੂਠਾ, ਇਹ ਜਿਹੜੇ ਫਿੰਗਰ ਪ੍ਰਿੰਟ ਸਿੰਨ ਆ, ਇਹ ਨਹੀਂ ਕਿਸੇ ਦੇ ਨਾਲ ਮਿਲ ਸਕਦੇ, ਇਹ ਸਭਨਾਂ ਦੇ ਵੱਖਰੇ ਨੇ। ਐਵੇਂ ਵੱਖਰੇ ਵੱਖਰੇ ਤਰ੍ਹਾਂ ਦੀ ਰੰਗਾਂ ਰੰਗਾਂ ਦੀ ਸ੍ਰਿਸ਼ਟੀ ਪਰਮੇਸ਼ਰ ਜੀ ਸਾਰੀ ਆਪ ਜੀ ਨੇ ਸਿਰਜੀ ਹੈ, ਬਣਾਈ ਹੈ। ਨੀਲੇ ਰੰਗ ਦਾ ਆਕਾਸ਼ ਬਣਾ ਦਿੱਤਾ, ਕਿੰਨੇ ਰੰਗਾਂ ਦੀ ਧਰਤੀ ਬਣਾ ਦਿੱਤੀ। ਕਦੇ ਮਿੱਟੀ ਕਲਰ ਵਾਲੀ ਚਿੱਟੀ ਏ, ਕਿਤੇ ਲਾਲ ਏ, ਤੇ ਕਿਧਰੇ ਮਿੱਟੀ ਕਾਲੀ ਹੈ। ਇਸੇ ਪ੍ਰਕਾਰ ਚੰਦ, ਸੂਰਜ ਤੇ ਤਾਰਿਆਂ ਦੇ ਰੰਗ ਧਰਤੀ ਦੇ ਨਾਲੋਂ ਵੱਖਰੇ, ਆਕਾਸ਼ ਦੇ ਨਾਲੋਂ ਵੱਖਰੇ ਬਣਾ ਦਿੱਤੇ। ਤਰ੍ਹਾਂ ਤਰ੍ਹਾਂ ਦੀ ਸ੍ਰਿਸ਼ਟੀ ਮਹਾਰਾਜ ਸਾਰੀ ਆਪ ਜੀ ਨੇ ਸਾਜੀ ਹੈ। ਪਸ਼ੂ ਪਸ਼ੀ ਪੰਛੀ ਇਤਿਆਦਿਕ ਸਾਰੇ ਵੱਖਰੋ ਵੱਖਰੇ ਬਣਾਏ ਹਨ। ਬਹੁਤੀਆਂ ਬਹੁਤੀਆਂ ਬੀਤੀਆਂ ਦੇ ਨਾਲ, ਬਹੁਤੇ ਬਹੁਤੇ ਭਾਂਤਾਂ ਭਾਂਤਾਂ ਦੀ, ਤਰ੍ਹਾਂ ਤਰ੍ਹਾਂ ਦੀ ਸ੍ਰਿਸ਼ਟੀ ਆਪ ਜੀ ਨੇ ਸਾਜ ਦਿੱਤੀ ਹੈ। ਮਨੁੱਖ ਦੇ ਆਪਣੇ ਅੰਗ ਹੀ ਇੱਕ ਦੇ ਦੂਜੇ ਨਾਲ ਨਹੀਂ ਮਿਲਦੇ। ਹੱਥ ਵੱਖਰੀ ਤਰ੍ਹਾਂ ਦੇ ਨੇ, ਪੈਰ ਵੱਖਰੇ ਤਰ੍ਹਾਂ ਦੇ ਨੇ। ਸਾਧ ਸੰਗਤ ਜੀ, ਧੜ ਦੇ ਨਾਲ ਬਾਹਾਂ ਨਹੀਂ, ਬਾਹਾਂ ਪਤਲੀਆਂ ਤੇ ਲੰਬੀਆਂ ਨੇ, ਧੜ ਮੋਟਾ ਹੈ। ਲੱਤਾਂ ਬਾਹਾਂ ਨਾਲ ਨਹੀਂ ਮਿਲਦੀਆਂ, ਪੱਟ ਮੋਟੇ ਨੇ, ਡੌਲਿਆਂ ਤੋਂ ਪੈਰ ਥੱਲੇ ਜਾ ਕੇ ਫਿਰ ਚਪਟੇ ਨੇ। ਤਰ੍ਹਾਂ ਤਰ੍ਹਾਂ ਦੀ, ਬਹੁਤ ਵਿਧੀਆਂ ਵਿਧੀਆਂ ਦੀ, ਰੰਗਾਂ ਰੰਗਾਂ ਦੀ। ਅੱਖਾਂ ਵਿੱਚ ਰੰਗ ਭਰ ਦਿੱਤੇ, ਕਿਸੇ ਦੀਆਂ ਕਾਲੀਆਂ, ਕਿਸੇ ਦੀਆਂ ਭੂਰੀਆਂ, ਕਿਸੇ ਦੀਆਂ ਬਿੱਲੀਆਂ ਬਣਾ ਦਿੱਤੀਆਂ, ਤੇ ਵਿਰਲਿਆਂ ਵਿਰਲਿਆਂ ਦੀਆਂ ਨੀਲੀਆਂ ਵੀ ਬਣਾ ਦਿੱਤੀਆਂ, ਤੇ ਕ੍ਰੋਧ ਵਾਲਿਆਂ ਦੇ ਲਾਲ ਨੇਤਰ ਕਰ ਦਿੱਤੇ। ਐਵੇਂ ਬਹੁਤੀਆਂ ਬਹੁਤੀਆਂ ਵਿਧੀਆਂ ਵਿਧੀਆਂ ਦੀ, ਤਰ੍ਹਾਂ ਤਰ੍ਹਾਂ ਦੀ ਭਾਂਤਾਂ ਭਾਂਤਾਂ ਦੀ ਸ੍ਰਿਸ਼ਟੀ ਮਹਾਰਾਜ ਆਪ ਜੀ ਨੇ ਉਪਾਵਣਾ ਕੀਤੀ, ਪੈਦਾ ਕੀਤੀ ਹੈ।
1: ਤੇਰੀ ਜੋਤ ਜੋਤੀ ਵਿੱਚ ਵਰਤ
0: ਮਹਾਰਾਜ, ਸਾਰੇ ਜੀਵ ਆਪ ਜੀ ਦੀ ਹੀ ਜੋਤ ਨੇ, ਤੇ ਜੋਤੀ ਸਰੂਪ ਪਰਮੇਸ਼ਰ ਜੀ ਪਰਤਕ ਜੋਤ ਹੋ ਕਰਕੇ, ਆਤਮ ਰੂਪ ਹੋ ਕਰਕੇ, ਸਾਖੀ ਚੇਤਨ ਹੋ ਕਰਕੇ ਸਾਰਿਆਂ ਦੇ ਅੰਦਰ ਤੁਸੀਂ ਆਪ ਵਰਤਦੇ ਹੋ। ਤੇ ਮਹਾਰਾਜ ਆਪ ਹੀ ਕਿਰਪਾ ਕਰਕੇ ਗੁਰੂ ਚਰਨਾਂ ਦੇ ਨਾਲ ਜੋੜ ਕਰਕੇ ਉੱਤਮ ਅਧਿਕਾਰੀਆਂ ਦੇ ਤਾਂ ਹੀ ਗੁਰੂ ਕੀ ਮੱਤ ਦੇ ਵਿੱਚ ਲਗਾ ਦੇਣਾ ਕਰਦੇ ਹੋ ਜੀਓ।
1: ਹੋਏ ਦਇਆਲ ਤਿਨ ਸਤਿਗੁਰ ਮਿਲਹਿ
0: ਮਹਾਰਾਜ, ਪਰਮੇਸ਼ਰ ਜੀ ਨੂੰ ਕਿਹੜੇ ਪਿਆਰੇ ਮਿਲਦੇ ਨੇ, ਤੇ ਹਜ਼ੂਰ ਫਰਮਾਉਂਦੇ ਨੇ ਜਿਨ੍ਹਾਂ ਦੇ ਉੱਪਰ ਪਰਮੇਸ਼ਰ ਜੀ ਦਿਆਲੂ ਹੁੰਦੇ ਨੇ ਉਹਨਾਂ ਨੂੰ ਪੂਰਿਆਂ ਸਤਿਗੁਰਾਂ ਦੇ ਨਾਲ ਮਿਲ ਦਿੰਦੇ ਨੇ, ਤੇ ਜਿਨ੍ਹਾਂ ਦੇ ਉੱਪਰ ਸਤਿਗੁਰੂ ਜੀ ਦਇਆਲੂ ਹੁੰਦੇ ਨੇ ਪਰਮੇਸ਼ਰ ਦੇ ਨਾਲ ਮੇਲ ਦਿੰਦੇ ਹਨ।
1: ਮੁਖ ਗੁਰਮੁਖ ਹਰ ਸਮਝਾਵਣੀ
0: ਇਸ ਪ੍ਰਕਾਰ ਜਿਹੜੇ ਮੁਖ ਗੁਰੂ ਨੇ ਨਾ, ਗੁਰੂਆਂ ਦੇ ਗੁਰੂ, ਪੀਰਾਂ ਦੇ ਪੀਰ, ਮੀਰਾਂ ਦੇ ਮੀਰ, ਸ਼ਾਹਾਂ ਦੇ ਸ਼ਾਹ, ਪਾਤਸ਼ਾਹਾਂ ਦੇ ਪਾਤਸ਼ਾਹ, ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੁਰਮੁਖਾਂ ਦੇ ਤਾਈ ਤਿੰਨਾਂ ਨੇ ਗੁਰਮਤ ਸਮਝਾ ਦੇਣਾ ਕੀਤੀ ਹੈ ਜੀਓ।
1: ਸਭ ਬੋਲੋ ਰਾਮ ਰਮੋ, ਸ੍ਰੀ ਰਾਮ ਰਮੋ,
0: ਤੇ ਸਤਿਗੁਰੂ ਦੇਵ ਪਿਤਾ ਜੀ ਹੁਕਮ ਕਰਦੇ ਨੇ ਭਾਈ ਸਾਰੇ ਪ੍ਰਾਣੀ, ਇਸਤਰੀਆਂ, ਪੁਰਖ, ਸ਼ੂਦਰ, ਵੈਸ, ਬ੍ਰਾਹਮਣ, ਖੱਤਰੀ, ਕੋਈ ਭਰਮ ਨਹੀਂ, ਸਾਰੇ ਜੀਵ ਬੋਲੋ। ਕੀ ਬੋਲਣਾ ਜੀ? ਰਾਮ ਰਮੋ। ਜੋ ਰਮੋ ਸੁੰਦਰ ਸਰੂਪ ਰਾਮ ਸਰਬ ਵਿਆਪੀ ਪਰਮੇਸ਼ਰ ਹੈ ਨਾ, ਸ੍ਰੀ ਰਾਮ ਰਮੋ। ਸ੍ਰੀ ਕਹਿਣਾ ਕਰੀਏ ਲਕਸ਼ਮੀ ਮਾਇਆ, ਮਾਇਆਪਤੀ ਪਰਮੇਸ਼ਰ ਰਾਮ ਸਰਬ ਵਿਆਪੀ ਨੇ ਰਮੋ, ਤੇ ਸਰਾਮ ਦੇ ਨਾਮ ਨੂੰ, ਸੁਭਾਏ ਮਾਨ ਦੇ ਨਾਮ ਨੂੰ, ਜੋ ਸ੍ਰੀ ਸਰਬ ਸ਼੍ਰੋਮਣੀ ਏ, ਤਿਸ ਦੇ ਨਾਮ ਨੂੰ ਰਮੋ, ਸਦਾ ਉਚਾਰਦੇ ਜਪਦੇ ਰਹੋ।
1: ਤਾਲਦ ਦੁੱਖ ਭੁੱਖ ਸਭ ਲਹਿ ਜਾਵਣੀ
0: ਜਿਸ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜਪਣ ਦੇ ਨਾਲ ਸਾਰੇ ਜਨਮਾਂ ਜਨਮਾਂਤਰਾਂ ਦੇ ਦਲਿੱਦਰ ਲੱਥ ਜਾਂਦੇ ਨੇ। ਜਿਸ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜਪਣ ਦੇ ਨਾਲ ਸਰੀਰ ਦੇ ਰੋਗ, ਮਾਨਸਿਕ ਰੋਗ ਤੇ ਸਭ ਤੋਂ ਵੱਡੇ ਜਨਮ ਮਰਨ ਦੇ ਦੁੱਖ ਜਿਹੜੇ ਨੇ ਉਹ ਉਤਰ ਜਾਂਦੇ ਨੇ। ਦਾਲਦ ਦੁੱਖ ਭੁੱਖ ਤੇ ਸਾਰੀ ਭੁੱਖ ਲੱਥ ਜਾਂਦੀ ਹੈ। ਦੁਨੀਆਂ ਦੇ ਪਦਾਰਥਾਂ ਦੀ ਭੁੱਖ, ਸਵਰਗ ਦੇ ਪਦਾਰਥਾਂ ਦੀ ਭੁੱਖ, ਦੇਵ ਭੋਗਾਂ ਦੀ ਭੁੱਖ, ਵੈਕੁੰਠ ਦੇ ਸੁੱਖਾਂ ਦੀ ਭੁੱਖ, ਸਾਰੀਆਂ ਭੁੱਖਾਂ ਜਿਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਜਪ ਕਰਕੇ ਲੱਥ ਜਾਂਦੀਆਂ ਨੇ, ਭਾਈ ਐਸੇ ਸਰਬ ਸ਼੍ਰੋਮਣੀ ਸੁੰਦਰ ਸਰੂਪ ਪਰਮੇਸ਼ਰ ਜੀ ਦੇ ਨਾਮ ਨੂੰ ਸਾਰੇ ਰਮੋ ਉਚਾਰਨਾ ਕਰੋ, ਜਪਦੇ ਰਹੋ ਤੇ ਸਦਾ ਜਪਦੇ ਜਪਾਉਂਦੇ ਰਹੋ ਸਤਨਾਮ ਸ੍ਰੀ ਵਾਹਿਗੁਰੂ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਅੰਮ੍ਰਿਤਮਈ ਬਾਣੀ ਨੂੰ ਸਰਵਣ ਕਰਨੇ ਦੇ ਨਾਲ, ਕੀਰਤਨ ਸਰਵਣ ਕਰਨੇ ਦੇ ਨਾਲ, ਕਥਾ ਸਰਵਣ ਕਰਨੇ ਦੇ ਨਾਲ, ਹਰ ਜਸ ਸਰਵਣ ਤੇ ਕਥਨ ਕਰਨੇ ਦੇ ਨਾਲ, ਨਾਮ ਸੁਣਨ ਤੇ ਜਪਣ ਦੇ ਨਾਲ ਸਾਰੇ ਦੁੱਖ ਸਾਰੇ ਦਲਿੱਦਰ ਸਾਰੀਆਂ ਭੁੱਖਾਂ ਲੱਥ ਜਾਂਦੀਆਂ ਨੇ। ਜੀਵ ਨਾਮ ਦਾ ਰਸੀਆ ਲੋਕ ਅਤੇ ਪਰਲੋਕ ਦੇ ਸਾਰੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਰਹਿੰਦਾ, ਇੰਨਾ ਜ਼ਿਆਦਾ ਤ੍ਰਿਪਤ ਹੋ ਰਹਿੰਦਾ ਕਿ ਫਿਰ ਬੇਨਤੀਆਂ ਕਰਦਿਆਂ ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ ਮਹਾਰਾਜ ਆਪ ਜੀਆਂ ਦੇ ਪਵਿੱਤਰ ਚਰਨ ਕਮਲਾਂ ਦੇ ਨਾਲ ਹੀ ਮੇਰੇ ਮਨ ਦੀ ਪ੍ਰੀਤੀ ਲੱਗੀ ਰਹੇ ਜੀ। ਇਹ ਪਾਵਨ ਉਪਦੇਸ਼ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਪਰਮ ਦਇਆਲੂ ਕਿਰਪਾਲੂ ਜੀਆਂ ਨੇ ਕਿਰਪਾ ਕਰਕੇ ਕਾਨੜੇ ਰਾਗ ਦੇ ਅੰਦਰ ਕਾਨੜੇ ਦੀ ਵਾਰ ਉਚਾਰਦਿਆਂ ਬਖਸ਼ਿਆ, ਸਤਿਗੁਰਾਂ ਦੀ ਪਾਵਨ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਰਥ ਬਖਸ਼ਿਸ਼ ਕਰਨੀ, ਗੁਰਚਰਨਾਂ ਵਿਖੇ ਬੇਨਤੀਆਂ ਕਰੀਏ। ਸਾਹਿਬ ਜੀ ਕਿਰਪਾਲਤਾ ਕਰਕੇ ਆਪ ਜੀ ਨੇ ਜੋ ਸਤ ਸੰਗਤ ਦੁਆਰਾ ਪਾਵਨ ਉਪਦੇਸ਼ ਦੀ ਦਾਤ ਕਥਨ ਅਤੇ ਸਰਵਣ ਕਰਵਾਈਏ ਨਾ ਮਹਾਰਾਜ, ਤਿਸ ਦਾ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵੋ। ਆਪਣਿਆਂ ਮੁਬਾਰਕ ਚਰਨ ਕਮਲਾਂ ਦੀ ਪ੍ਰੀਤੀ ਸੇਵਾ ਸਿਮਰਨ ਨਾਮ ਬਾਣੀ ਚੜ੍ਹਦੀ ਕਲਾ ਦੀ ਦਾਤ ਪਿਆਰੀ ਗੁਰਸਿੱਖੀ ਅੰਮ੍ਰਿਤ ਨਾਮ ਅਤੇ ਨਿਤਨੇਮ ਦੀ ਸਿਮਰਨ ਦੀ ਪਰਪਕਤਾ ਬਖਸ਼ਿਸ਼ ਕਰਕੇ ਸਾਡੇ ਤਾਈਂ ਨਾਨਕ ਨਦਰੀ ਨਦਰ ਨਿਹਾਲ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।

महाराज

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

0: ਖੁਆਰ ਹੋਏ ਸਭ ਲੈਂਗੇ ਬੱਚੇ ਸ਼ਰਨ ਜੋ
1: ਉੜਵੇ ਸਵਾਮਲੇ ਕੀ ਕਰ ਕੋੜਾ ਪਾਸਾਰ ਡੰਕਾਵਾ ਦੇ ਪਤੇ ਕਾ ਨਾਇਕ ਕਵਤਾਰ ਚਤਰ ਚੱਕਰਵਰਤੀ ਚਤਰ ਚੱਕਰਵਰਤੀ ਸਵੰਬਰ ਸੁਣ ਸਰਦਾਸ ਰਜੁਤੇ ਦੁਕਾਲ ਪ੍ਰਣਾ ਸਦਿਆ ਸਰੂਪੇ
0: ਸਦਾਨ ਦੇ ਸੰਗੇ ਆਪੰਗ ਬੂਤੇ
1: ਤੇ ਗੋਪਤੇ ਨਸਰ ਬੇਦਰੰਗਿਆ ਫਤ ਅਜਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਅਕਾਲ ਪੁਰਖ ਜੀ ਸਾਹਿ ਦਰਬਾਰ ਵਿੱਚ ਦਰਬਾਰਾ ਸਤਿਗੁਰੂ ਨਿਰੰਕਾਰਾ ਲਸਮੀ ਕਰੀ ਤੁਮਰੇ ਦਰਬਾਰਾ ਸਰਬ ਦੇਵਤੇ ਕਰ ਨਮਸਕਾਰਾ ਦੋਰਾ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੁਰਮ ਗ੍ਰੰਥਾਰ ਜਗ ਮਨ ਜੋਤ ਬਿਰਾਦਰੀ ਸ੍ਰੀ ਅਪਾ ਸੱਚ ਖੜ ਕੇ ਦਰਬਾਰ
0: ਫਤਿਹ ਸਿੰਘ ਜੀ।

0: ਸੋਨਿਹਾ
1: ਸਤਿ ਸ੍ਰੀ ਅਕਾਲ
2: ਗੁਰੂ ਗਰੀਬ ਨਿਵਾਜ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਜੀ ਦੇ ਭਾਵਨ ਅਸਥਾਨ ਸੱਖਣ ਦਰਬਾਰ ਦੀਆਂ ਹਾਜ਼ਰੀ ਭਰਦੇ ਹੋਏ ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ ਬੇਅੰਤ ਗੁਰਮੁਖਾਂ ਪਿਆਰਿਆਂ ਨੂੰ ਸ਼ਬਦ ਭੇਟ ਮਾਇਆ ਹਾਜ਼ਰ ਹੋਈ ਹੈ ਸੱਚੇ ਪਾਤਸ਼ਾਹ ਨਾਮ ਨਾਲ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜਾਣ ਮੁਕਸ਼ਣਾਂ ਦੇ ਆਰੋਪਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ ਨਾ ਮਾੜੀ ਨਾਲ ਪਿਆਰ ਮੁਕਸ਼ਣਾ ਦਿਰ ਦਰ ਪ੍ਰਵਾਨ ਕਰਨੀ ਯਾਤਰਾ ਸਫਲੀ ਕਰਨੀ ਸਿੱਖੋ ਸ਼ਬਦ ਯਾਰੀ ਜਨਮਣ ਕੀ ਮੁੱਖ ਜਲ ਸਲਾਸ ਕੇ ਨਾਨਕ ਸਿਮਰਤੇ

ਰਾਜ ਵਿਭੂਤ ਕਹੂੰ ਸਾਸਰ ਸਿਮਰਤ ਰੀਤ ਕਹੂੰ ਵੇਦ ਸਿਉ ਵਿਪਰੀਤ ਕਈ ਦੇਸ ਦੇਸ ਫਿਰੰਤ ਕਈ ਏ ਕਠੋਰ ਏ ਸੰਤ ਕਹੂੰ ਕਰਤ ਜਲ ਮਹਿ ਜਾ।

ਨਿਤਾਹੀ ਤੇ ਉਪਜ ਸਭ ਤਾਹੀ ਮੈਂ ਸਮਾਹਿੰਗੇ ਕੂਕਤ ਫਿਰਤ ਕਿਤ ਰੋਵਤ ਕਮਰਤ ਕਿਤ ਜਲ ਮੈਂ ਡੁਬਤ ਕਿਤ ਆਗ ਮੈਂ ਜਰਤ ਹੈ ਕਿਤ ਗੰਗ ਵਾਸੀ ਕਿਤ ਮਦੀਨਾ ਮਕਾਨ ਨਿਵਾਸੀ ਕਿਤ ਉਦਾਸੀ ਕੇ ਫਰਮਾਈ ਫਿਰਤ ਹੈ ਕਰਵਤ ਸਾਹਤ ਕਿਤ ਭੂਮ ਮੈਂ ਗੜਤ ਕਿਤ ਸੂਆ ਪੇ ਚੜਤ ਕਿਤ ਦੁਖ ਕੋ ਭਰਤ ਹੈ ਗਿਆਨ ਮੈਂ ਉੜਤ ਕਿਤ ਜਲ ਮੈਂ ਰਹਤ ਕਿਤ ਗਿਆਨ ਕੇ ਬਿਹੀਨ ਜਗ ਜਾ ਰਹੀ ਮਰਤ ਹੈ ਸੋਧ ਹਾਰੇ ਦੇਵਤਾ ਵਿਰੋਧ ਹਾਰੇ ਦਾਨੋ ਵੱਡੇ ਬੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ ਗਸ ਹਾਰੇ ਚੰਦਨ ਲਗਾਏ ਹਾਰੇ ਚੂਆ ਚਾਰ ਪੂਜ ਹਾਰੇ ਪਾਹਨ ਚੜ੍ਹਾਏ ਹਾਰੇ ਲਾਪਸੀ ਗਾਹ ਹਾਰੇ ਗੋਰਨ ਮਨਾਏ ਹਾਰੇ ਵੱਡੀ ਵੱਡਲੀ ਬਹਾਰੇ ਵੀਤਨ ਲਗਾਏ ਹਾਰੇ ਛਾਪਸੀ ਗਾਏ ਹਾਰੇ ਗੰਧਰਵ ਵਜਾਏ ਹਾਰੇ ਕਿੰਨਰ

ਗ੍ਰਹੰਗਹੁ ਦੇਹ ਦੁਖੰਗਹੁ ਔਖਦੀ ਰੋਗ ਕੇ ਸੋਖ ਸੋਖੰਗਹੁ ਦੇਵ ਵਿਦਿਆ ਕਹੁ ਦੈਤ ਬਾਣੀ ਕਹੁ ਜਛ ਗੰਧਰਵ ਕੇ ਨਰ ਕਹਾਨੀ ਕਹੁ ਰਾਜਸੀ ਸਾਧਕੀ ਤਾਮਸੀ ਹੋ ਕਹੁ ਜੋਗ ਵਿਦਿਆ ਤਰੇ ਤਾਪਸੀ ਹੋ ਕਹੁ ਰੋਗ ਰਹਿਤਾ ਕਹੁ ਜੋਗ ਜੋਗ ਤੰ ਕਹੁ ਭੂਮ ਕੀ ਭੁਗਤ ਮੈਂ ਭਰਮ ਭੁਗਤੰ ਕਹੁ ਦੇਵ ਕੰਨਿਆ ਕਹੁ ਦਾਨਵੀ ਹੋ ਕਹੁ ਜਛ ਵਿਦਿਆ ਧਰੇ ਮਾਨਵੀ ਹੋ ਕਹੁ ਰਾਜਸੀ ਹੋ ਕਹੁ ਰਾਜ ਕੰਨਿਆ ਕਹੁ ਸ੍ਰਿਸ਼ਟ ਕੀ ਪ੍ਰਿਸ਼ਟ ਕੀ ਰਿਸ਼ਟ ਪੰਨਿਆ ਕਹੁ ਵੇਦ ਵਿਦਿਆ ਕਹੁ ਵਿਉਮ ਬਾਣੀ ਕਹੁ ਕੋਕ ਕੀ ਕਾਵ ਕਥਾ ਕਹਾਣੀ ਕਹੁ ਅਦਰ ਸਾਰੰਗ ਕਹੁ ਭਦਰ ਰੂਪੰ ਕਹੁ ਮਧੁਰ ਬਾਣੀ ਕਹੁ ਛੁਦਰ ਸਰੂਪੰ ਕਹੁ ਵੇਦ ਵਿਦਿਆ ਕਹੁ ਕਾਵ ਰੂਪੰ ਕਹੁ ਚੇਸ਼ਟਾ ਚਾਰ ਚਿਤਰੰਗ ਸਰੂਪੰ ਕਹੁ ਪਰਮ ਪੁਰਾਣ ਕੋ ਭਾਰ ਪਾਵੇ ਕਹੁ ਬੈਠ ਕੁਰਾਨ ਕੇ ਗੀਤ ਗਾਵੇ ਕਹੁ ਸੁਧ ਸੇਖੰ ਕਹੁ ਬ੍ਰਹਮ ਧਰਮੰ ਕਹੁ ਬ੍ਰਿਧ ਅਵਸਥਾ ਕਹੁ ਬਾਲ ਕਰਮੰ ਕਹੁ ਜਵਾਲ ਸਰੂਪੰ ਜਰਾ ਰਹਿਤ ਦੇਹੰ ਕਹੁ ਨੇਹ ਦੇਹੰ ਕਹੁ ਤਿਆਗ ਗ੍ਰਹੰ ਕਹੁ ਜੋਗ ਭੋਗੰ ਕਹੁ ਰੋਗ ਰਾਗੰ ਕਹੁ ਰੋਗ ਹਰਤਾ ਕਹੁ ਭੋਗ ਤਿਆਗੰ ਕਹੁ ਰਾਜ ਸਾਜੰ ਕਹੁ ਰਾਜ

ਨੇਤ ਉਚਰੰਤ ਵੇਦ ਜੇ ਅਲਖ ਰੂਪ ਕਥਤ ਕਤੇਵ ਜਿਹ ਅਲਖ ਰੂਪ ਆਸਨ ਅਡੋਲ ਜੇ ਅਮਿਤ ਤੇਜ ਅਛਯ ਤੋਲ ਜੇ ਧਿਆਨ ਕਾਜ ਮੁੰਜਨ ਅਨੰਤ ਕਈ ਕਲਬ ਜੋਗ ਸਾਧਤ ਦੁਰੰਤ ਤਨ ਸੀਤ ਖਾਮ ਬਰਖਾ ਸਹੰਤ ਕਈ ਕਲਬ ਏਕ ਆਸਨ ਬਿਤੰਤ ਕਈ ਜਤਨ।

ਨਾਨਕ ਤੇ ਵਜਪੈ ਸੁਤ ਸਿੰਧਾ ਦੋ ਮੁਖ ਤਾਪ ਤਪੈ ਕਈ ਕਲ ਪੱਲੋ ਤਬ ਤਾਪ ਕਰੈ ਨਹੀਂ ਨੈਕ ਕਿਰਪਾ ਨਿਤ ਪਾਨ ਪਰੈ ਜੇ ਫੋਕਣ ਧਰਮ ਸਭੈ ਤਜ ਹੈ ਇਕ ਚਿਤ ਕਿਰਪਾ ਨਿਤ ਕੋ ਜਪ ਹੈ ਤੇ ਉਯਾ ਬਹੁ ਸਾਗਰ ਕੋ ਤਰ ਹੈ ਬਹੁ ਭੂਲ ਨ ਦੇਹ ਪੁਨਰਧਰ ਹੈ ਇਕ ਨਾਮ ਬਿਨਾ ਨਹੀਂ ਕੋਟ ਬ੍ਰਿਤੀ ਇਮ ਬੇਦ ਉਚਾਰਤ ਸਾਰ ਸੁਤੀ ਜੋ ਵਾਰਸ ਕੇ ਜਸ ਕੇ ਰਸ

ਜਾ ਛਕਿ ਨਰ ਮਛ ਮਾਨ ਮੁਰਗ ਉਰਗ ਅਪਾਰ ਨੇਤ ਨੇਤ ਪੁਕਾਰ ਹੀ ਸਿਵ ਸਕਰੋ ਮੁਖਚਾਰ ਸਰਬ ਸਬਦ ਬਤਾਰ ਕੇ ਤਰ ਜਪ ਹੀ ਜਹ ਜਾਪ ਆਦ ਦੇਵ ਅਗਾਦ ਤੇਜਾ ਨਾਦ ਮੁਰਤ ਅਤਾਪ ਜੰਤਰ ਮੰਤਰ ਨ ਆਵਈ ਕਰ ਤੰਤਰ ਮੰਤਰ ਨ ਕੀਨ ਸਰਬ ਠੌਰ ਰਹੇ ਹੋ ਬਿਰਾਜ ਥੇ ਰਾਜ ਰਾਜ ਪ੍ਰਵੀਨ ਜਛ ਗੰਧਰਵ ਦੇਵਦਾਨੋ ਨ ਬ੍ਰਹਮ ਛਤਰੀਅਨ ਮਾਹੇ ਵੈਸਨੰਕੇ ਬਿਖੇ ਬਿਰਾਜੇ ਸੂਦਰ ਭੀ ਵਹਿਨਾਹੇ ਗੂੜ ਗੌੜ ਨ ਭੀਲ ਭੀ ਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨ ਮਦ ਉਰਦ ਨ ਭੂਮ ਆਕਾਸ ਅਨੂਪ ਜਾਤ ਜਨਮ ਨ ਕਾਲ ਕਰਮ ਨ ਧਰਮ ਕਰਮ ਵਿਹੀਨ ਤੀਰਥ ਜਾਤਰਨ ਦੇਵ ਪੂਜਾ ਗੋਰ ਕੇ ਨ ਅਧੀਨ ਸਰਬ ਸਬਦ ਬਤਾਰ ਕੇ ਤਰ ਜਾਨੀ ਏ ਜਹ ਜੋਤ ਸੇਸ ਨਾਮ ਸਹੰਸ ਫਨ ਨਹਿਨੇਤ ਪੂਰਨ ਹੂਤ ਸੋਤ ਸੋਤ ਹਟੇ ਸਫੈ ਸੁਰ ਵਿਰੋਧ ਦਾਨਵ ਸਰਬ ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਗਰਬ ਪੜਤ ਪੜਤ ਥਕੇ ਮਹਾਗਵ ਗੜਤ ਗਾੜ ਅਨੰਤ ਹਰ ਹਰ ਕਹਿਓ ਸਭੋ ਮਿਰ ਨਾਮ ਨਾਮ ਦੁਰੰਤ ਵੇਦ ਭੇਦ ਨਾ ਪਾਇਓ ਲਖਿਓ ਨ ਸੇਵਕ ਤੇਵ ਦੇਵ ਦਾਨੋ ਮੂੜ ਮਾਨੋ ਜਛ ਨਾ ਜਾਣੈ ਜੇਬ ਭੂਤ ਬਾਬ ਭਾਵਾਨ

ਤੰਕਟੇ ਨਿਵਾਰਨ ਨਦਮ ਉਦਾਰਨ ਤੇਜ ਪ੍ਰਕਰਕਣ ਧੁੰਦ ਤਪੇ ਦੁਖ ਦੋਖ ਦਹੰਤੀ ਜਵਾਲ ਜਯੰਤੀ ਆਦ ਅਨਾਦ ਅਗਾਦ ਅਛੇ ਸੁੱਧਤਾ ਸਮਰਪਣ ਤਰਕ ਪਿਤਰਕਣ ਤਪਤ ਪ੍ਰਤਾਪਣ ਜਪਤ ਜਿਵੇ ਜੈ ਜੈ ਹੋਸੀ ਸਹਸਰ ਪ੍ਰਕਰਖਣ ਆਦ ਅਨੀਲ ਅਗਾਦ ਅਭੇ ਚੰਚਲਾ ਜਖੰਗੀ ਅਲਗ ਭੁਜੰਗੀ ਧੁੰਦ ਤੁਰੰਗਣ ਤਿਛ ਸਰੇ ਕਰ ਕਸਾ ਕੁਠਾਰੇ ਨਰਕ ਨਿਵਾਰੇ ਅਧਮ ਉਦਾਰੇ ਤੂਰ ਭੁਜੇ ਦਾਮਨੀ ਦਮੰਕੇ ਕੇ ਹਰਲੰਕੇ ਆਦ ਅਤੰਕੇ ਕਰੂਰ ਕਥੇ ਜੈ ਜੈ ਉਸੇ ਰਕਤਾ ਸੁਰਖੰਡਨ ਸੁੰਭ ਚਕਰਤ ਨਿਸੁੰਭ ਮਥੇ ਬਾਰਜ ਬਿਲੋਚਨ ਬ੍ਰਿਤਨ ਵਿਮੋਚਨ ਸੋਜ ਬਿਸੋਚਨ ਕੌਜ ਕਸੇ ਦਾਮਨੀ ਪ੍ਰਹਾਸੇ ਸੁਖ ਸਰਨਾਸੇ ਸੁਭ੍ਰ ਸੁਭਾਸੇ ਦੁਸ਼ਟ ਗ੍ਰਸੇ ਚੰਚਲਾ ਬ੍ਰਹੰਗੇ ਬੇਦ ਪ੍ਰਸੰਗੇ ਤੇਜ ਤੁਰੰਗੀ ਕੰਡ ਸੁਰੰਗ ਜੈ ਜੈ ਉਸੇ ਮਖਾ ਸੁਰਮਰਦਨ ਆਦ ਅਨਾਥ ਅਗਾ ਦੁਰਧੰ ਗੰਟ ਕਾ ਬਿਰਾਜੇ ਰੁਣ ਝੁਣ ਬਾਜੇ ਬ੍ਰਹਮ ਬਾਜੇ ਸੁਨਤ ਸੁਰੰਗ ਕੋਕਿਲ ਸੁਨ ਲਾਜੇ ਕਿਲ ਬਿਕ ਬਾਜੇ ਸੁਖੂ ਬਰਾਜੇ ਮਥ ਉਰੰਗ ਦੁਰਜੰਦਲ ਦੱਛੇ ਮੰਦਨ ਰਿਛੇ ਸਭੈ ਨ ਭਜੇ ਰੂਹ ਰਣੰ ਜੈ ਜੈ ਉਸੀ ਮੈਂ ਖਾ ਸੁਰਮਰਦਨ ਚੰਡ ਚਕਰਤਨ ਆਦ ਗੁਰੰਗ ਚਾਚਰੀ ਪ੍ਰਚੋਦਨ ਦੁਸ਼ਟ ਵਿਰੋਧਨ ਰੋਸ ਰੋਦਨ ਕਰੂਰ ਬਿਤੇ ਧੂਮ ਰਾਜ ਬਿਦੁਨ ਸਨ ਪ੍ਰਲੈ ਪ੍ਰਜੁਨ ਸਨ ਜਗ ਬਿਦੁਨ ਸਨ ਸੁਧ ਮਤੇ ਜਾਲ ਪਾ ਜਯੰਤੀ ਸਤਰੁ ਮਥੰਤੀ ਦੁਸ਼ਟ ਪ੍ਰਦਾਹਨ ਗਾਢ ਮਤੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆਦ ਜੁਗਾਦ ਅਗਾਧ ਗਤੇ ਖਤਰੀਆਣ ਖਤੰਗੀ ਅਭੈ ਅਭੰਗੀ ਆਦ ਅਨੰਗੀ ਅਗਾਧ ਗਤੇ ਬ੍ਰਿੜਲਾਜ ਬਿਹੰਡਨ ਚਛੁਰ ਦੰਡਨ ਤੇਜ ਪ੍ਰਚੰਡਨ ਆਦ ਬ੍ਰਿਤੇ ਸੁਨ ਨਰ ਪ੍ਰਤਿਪਾਰਣ ਪਤਿ ਦੋ ਧਾਰਨ ਦੁਸ਼ਟ ਨਿਵਾਰਨ ਦੁਖ ਹਰੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਬਿਸਵ ਬਿਦੁਨ ਸੰਸ੍ਰਿਸ਼ਟ ਕਰੇ ਦਾਮਨੀ ਪ੍ਰਕਾਸੇ ਉਂਤਰ ਨਾਸੇ ਜੋਤ ਪ੍ਰਕਾਸੇ ਅਤੁਲ ਬਲੇ ਦਾਨਵੀ ਪ੍ਰਕਰਖਣ ਸਰਵਰ ਵਰਖਣ ਦੁਸ਼ਟ ਪ੍ਰਦਰ

0: ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤੇ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤੇ
1: ਜਗ ਆਈਆਂ ਹੋਰ ਆਈਆਂ ਵਾਚੈ ਧਰਮ ਹਜ਼ੂਰ ਕਰਮੀ

0: ਉਂਜ ਨੇ ਕੀਤੀ ਛੁੱਟੀ ਨਾ।
1: ਸਤਿ ਸ੍ਰੀ
0: ਅਕਾਲ,
1: ਵਾਹਿਗੁਰੂ
0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ਼੍ਰੀ ਵਾਹਿਗੁਰੂ ਸਾਹਿਬ ਜੀ, ਸ਼੍ਰੀ ਨਾਨਕ ਪੁਰਸ਼ੋਤਮ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗਹ ਜੁਗ ਅਟਲ ਚਵਰ ਸ਼ਤਰ ਤਖਤ ਕੇ ਮਾਲਕ ਗੁਰਤਾਤੇ ਸੁਭਾਇਮਾਨ ਬਾਣੀ ਸ਼ਬਦ ਅਵਤਾਰ ਪੀਰਾਨ ਪੀਰ ਮੀਰਾਨ ਮੀਰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੇ ਜਗ ਬਹੁਰਾਨੰ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਜਗਤਰ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਮੁਕੱਦਸ ਹਜ਼ੂਰੀ ਅੰਦਰ ਧੰਨ ਬਾਜਾ ਵਾਲੇ ਦਸ਼ਮੇਸ਼ ਪਿਤਾ ਖੜਗੇਸ਼ ਪਿਤਾ ਸਰਬੰਸਦਾਨੀ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਸਤੋ ਜੁਗੀ ਤਪੋ ਸਥਾਨ ਤਖਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਤੋਂ ਪਾਤਸ਼ਾਹ ਜੀ ਬਿਰਾਜਮਾਨ ਹੋ ਕਰਕੇ ਦਰਸ਼ਨ ਦਿਦਾਰੇ ਦੇ ਰਹੇ ਨੇ, ਨਾਲ ਹੀ ਨਾਲ ਅੰਮ੍ਰਿਤਮਈ ਬਾਣੀ ਦੇ ਪ੍ਰਵਾਹ ਚੱਲ ਰਹੇ ਹਨ। ਸੰਧਿਆ ਵੇਲੇ ਗੁਰ ਇਤਿਹਾਸ ਦੇ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਸੋ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਆਪ ਜੀਆਂ ਨੇ ਪਿਛਲੇ ਰੋਜ਼ ਕਥਾ ਦੇ ਵਿੱਚ ਸਰਵਣ ਕੀਤਾ ਹੈ। ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਤਸ਼ਾਹ ਮਹਾਰਾਜ ਜੀ ਨੇ ਇੱਕ ਮੌਲਵੀ ਨੂੰ ਸਿੱਧੇ ਮਾਰਗ 'ਤੇ ਲਾਇਆ ਹੈ, ਉਹਨੂੰ ਪਰਮੇਸ਼ਰ ਦਾ ਰਾਹ ਦੱਸਿਆ ਹੈ, ਨਾਮ ਦਾ ਦਾਨ ਦਿੱਤਾ ਉਸ ਮੌਲਵੀ ਨੂੰ, ਅਤੇ ਉਹਦੇ ਮਨ ਵਿੱਚ ਸਾਰੇ ਜਿੰਨੇ ਭਰਮ ਭੁਲੇਖੇ, ਉਹਦੇ ਮਨ ਵਿੱਚ ਜਿੰਨੇ ਵੀ ਵਿਕਾਰ ਸਨ, ਦੁੱਖ ਆਦਿਕ ਸਨ, ਉਹਨਾਂ ਸਾਰਿਆਂ ਨੂੰ ਨਾਸ਼ ਕਰ ਦਿੱਤਾ, ਆਪਣੀ ਸਵੱਲੀ ਨਿਗਾਹ ਪਾ ਕਰਕੇ ਉਹਨੂੰ ਗਿਆਨ ਦਿੱਤਾ ਹੈ। ਅਤੇ ਉਹ ਮੌਲਵੀ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਦਾ ਇਹ ਜਸ ਵੇਖ ਕੇ, ਕੌਤਕ ਵੇਖ ਕਰਕੇ ਗੁਰੂ ਜੀ ਦੇ ਚਰਣੀ ਲੱਗਿਆ, ਮਹਾਰਾਜ ਜੀ ਦਾ ਸਿੱਖ ਬਣ ਗਿਆ, ਭਾਉ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸਾਏ ਹੋਏ ਰਾਹ 'ਤੇ ਚੱਲਣ ਲੱਗਾ। ਕਵੀ ਜੀ ਕਹਿੰਦੇ ਸਾਰੀ ਉਮਰ ਉਹਨੇ ਬੰਦਗੀ ਕਮਾਈ ਹੈ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਉਪਦੇਸ਼ਾਂ ਨੂੰ ਮੰਨਿਆ ਹੈ, ਉਹਦਾ ਉਧਾਰ ਹੋ ਗਿਆ। ਅੰਤਿਮ ਸਮੇਂ ਵਿੱਚ ਉਹਨੂੰ ਸਾਧ ਸੰਗਤ ਜੀ ਪ੍ਰਲੋਕ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੇ ਦੁਰਦਰਗਾਹ ਦੇ ਵਿੱਚ ਥਾਂ ਉਹਨੂੰ ਪ੍ਰਾਪਤ ਹੋਈ। ਅੱਗੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਉਹਨਾਂ ਨੇ ਦੂਜਾ ਪ੍ਰਸੰਗ ਜਿਹੜਾ ਹੈ ਅੱਗੇ ਹੁਣ ਉਚਾਰਨ ਕੀਤਾ, ਦੱਸ ਰਹੇ ਹਨ। ਬੇਦੀ ਕੁਲ ਦੇ ਸਿਰਮੌਰ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਆਯੂ ਜਿਹੜੀ ਆਰਬਲਾ ਉਮਰ ਜੋ ਹੈ ਉਹ ਹੁਣ ਬਾਲਕ ਪੁਣੇ ਤੋਂ ਸਾਧ ਸੰਗਤ ਜੀ ਥੋੜ੍ਹੀ ਜਿਹੀ ਅੱਗੇ ਜਵਾਨੀ ਵੱਲ ਨੂੰ ਵੱਧ ਰਹੀ ਹੈ। ਅਤੇ ਜਿਵੇਂ ਆਮ ਖੱਤਰੀਆਂ ਦੇ ਵਿੱਚ ਅਤੇ ਬ੍ਰਾਹਮਣਾਂ ਦੇ ਵਿੱਚ ਤਿੰਨਾਂ ਦੀ ਜੋ ਰਹੂ ਰੀਤੀ ਹੈ ਉਹਦੇ ਮੁਤਾਬਕ ਪਿਤਾ ਬਾਬਾ ਕਾਲੂ ਜੀ ਨੇ ਸੋਚਿਆ ਕਿ ਕਿਉਂ ਨਾ ਮੈਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਉਪਨਿਯਮ ਸੰਸਕਾਰ ਕਰਾਂ, ਜਿਹਨੂੰ ਕਹਿੰਦੇ ਯੱਗਿਓਪਵਿੱਤ ਸੰਸਕਾਰ। ਜਾਂ ਤਾਂ ਸਾਧ ਸੰਗਤ ਜੀ ਉਹਨੂੰ ਜਿਹੜਾ ਹੈ ਜਨੇਊ ਪਾਉਣ ਦਾ ਸੰਸਕਾਰ ਵੀ ਦੱਸਿਆ ਜਾਂਦਾ ਹੈ। ਸਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਗੁਰਮਤ ਦੇ ਵਿੱਚ ਵੀ ਜੋ ਦਸੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਹੁਕਮਨਾਮੇ ਦਿੱਤੇ, ਜੋ ਮਹਾਰਾਜ ਜੀ ਨੇ ਸਿੱਖਿਆ ਦਿੱਤੀ ਹੈ, ਜੋ ਮਹਾਰਾਜ ਜੀ ਨੇ 52 ਬਚਨ ਕੀਤੇ, ਜੇ ਕਰਕੇ ਇਹ ਸਭ ਆਪਾਂ ਇਕੱਠਾ ਕਰਕੇ ਵੇਖੀਏ ਤਾਂ ਸਾਨੂੰ ਵੀ ਮਹਾਰਾਜ ਜੀ ਨੇ ਜੀਵਨ ਕਾਲ ਦੇ ਵਿੱਚ ਬੰਦੇ ਦੇ ਜਨਮ ਤੋਂ ਲੈ ਕਰਕੇ ਮਰਨ ਤੱਕ ਮਹਾਰਾਜ ਜੀ ਨੇ ਵੀ ਸੰਸਕਾਰ ਸਾਡੇ ਵੀ ਜਿਹੜੇ ਨੇ ਉਹ ਦੱਸੇ ਨੇ। ਜਿਵੇਂ ਇੱਕ ਹੈ ਸਾਧ ਸੰਗਤ ਜੀ, ਉਹ ਸਭ ਤੋਂ ਪਹਿਲਾਂ ਜਿਵੇਂ ਬਾਲਕ ਦਾ ਜਨਮ ਹੁੰਦਾ ਹੈ, ਜਨਮ ਲੈਂਦਿਆਂ ਸਾਰ ਕੀ ਕਰਨਾ ਚਾਹੀਦਾ ਹੈ, ਕਿਵੇਂ ਉਹਦੀ ਅਰਦਾਸ ਕਰਾਉਣੀ ਚਾਹੀਦੀ ਹੈ, ਕਿਵੇਂ ਉਹਦਾ ਨਾਂ ਰੱਖਣਾ ਹੈ, ਕਿਵੇਂ ਉਹਨੂੰ ਅੰਮ੍ਰਿਤ ਦੀ ਜਿਹੜੀ ਹੈ ਉਹ ਗੁਟਕੀ ਦੇਣੀ ਹੈ, ਉਹ ਹੈ ਜਨਮ ਸੰਸਕਾਰ। ਪਹਿਲਾਂ ਬੱਚਾ ਜਨਮ ਲੈਂਦਾ ਹੈ, ਉਹਦਾ ਜਨਮ ਸੰਸਕਾਰ ਕੀਤਾ ਜਾਂਦਾ, ਉਪਰੰਤ ਸਾਧ ਸੰਗਤ ਜੀ ਉਹਨੂੰ ਸਕੂਲੇ ਪਾਉਣਾ, ਪੜ੍ਹਨ ਲਈ ਪਾਉਣਾ,
ਅਤੇ ਅੱਗੇ ਜਿਹੜਾ ਵਿੱਦਿਆ ਲੈਣ ਲਈ ਬੱਚੇ ਨੂੰ ਤੋਰਨਾ ਅਤੇ ਉਸ ਸਮੇਂ ਵੀ ਜਿਹੜਾ ਅਰਦਾਸ ਕਰਕੇ ਤੋਰਨਾ ਉਹ ਵਿੱਦਿਆ ਲੈਣ ਦਾ ਜਾਂ ਵਿੱਦਿਆ ਦੇਣ ਦਾ ਇੱਕ ਸੰਸਕਾਰ ਹੋ ਗਿਆ। ਫਿਰ ਅੰਮ੍ਰਿਤ ਸੰਸਕਾਰ ਹੈ, ਖੰਡੇ ਬਾਟੇ ਦੀ ਪਾਹੁਲ ਲੈਣੀ, ਅੰਮ੍ਰਿਤ ਛੱਕ ਕੇ ਰਹਿਤ ਵਿੱਚ ਆਉਣਾ, ਰਹਿਤ ਵਿੱਚ ਪਰਪੱਖ ਹੋਣਾ, ਨਾਮ ਬਾਣੀ ਨਾਲ ਜੁੜਨਾ, ਅੰਮ੍ਰਿਤ ਦੀਕਸ਼ਾ ਲੈ ਕਰਕੇ ਅੰਮ੍ਰਿਤ ਦੀ ਇਸ ਪੰਥ ਦੇ ਵਿੱਚ ਸ਼ਾਮਿਲ ਹੋਣਾ, ਇਹ ਸਾਧ ਸੰਗਤ ਜੀ ਅੰਮ੍ਰਿਤ ਸੰਸਕਾਰ ਹੈ। ਫਿਰ ਇਵੇਂ ਹੀ ਜੇ ਆਪਾਂ ਅੱਗੇ ਵਿਚਾਰ ਕਰੀਏ, ਫਿਰ ਜਦੋਂ ਤੀਹ ਪੁੱਤ ਜਵਾਨ ਹੋ ਗਏ, ਫਿਰ ਮਾਪਿਆਂ ਦਾ ਫਰਜ਼ ਹੈ ਉਹਨਾਂ ਦਾ ਵਿਆਹ ਕਰਾਉਣਾ, ਗ੍ਰਸਥ ਧਰਮ ਨੂੰ ਜਿਹੜਾ ਹੈ ਆਪਣੇ ਬੱਚਿਆਂ ਨੂੰ ਗ੍ਰਸਥ ਧਰਮ ਲਈ ਜਿਹੜਾ ਹੈ ਤਿਆਰ ਕਰਨਾ ਅਤੇ ਉਹਨਾਂ ਨੂੰ ਗ੍ਰਸਥੀ ਬਣਾਉਣਾ, ਉਹਦੇ ਲਈ ਸਾਧ ਸੰਗਤ ਜੀ ਉਹ ਅੱਗੇ ਜਿਹੜਾ ਹੈ ਉਹ ਵਿਆਹ ਸੰਸਕਾਰ ਹੈ। ਕਈ ਜਿਹੜੇ ਨੇ ਕਹਿ ਦਿੰਦੇ ਆਨੰਦ ਕਾਰਜ, ਪਰ ਜੇ ਕਰਕੇ ਆਪਾਂ ਪੁਰਾਤਨ ਗੁਰਮੁਖ ਗੁਰਸਿੱਖਾਂ ਦੀ ਜਿਹੜੀ ਹੈ ਉਸ ਸ਼ੈਲੀ ਦੀ ਗੱਲ ਕਰੀਏ ਜਾਂ ਜੋ ਉਹਨਾਂ ਨੇ ਗਿਆਨ ਲਿਖ ਕੇ ਸਾਨੂੰ ਦਿੱਤਾ ਹੈ, ਉਹਨਾਂ ਨੇ ਸਾਧ ਸੰਗਤ ਜੀ ਵਿਆਹ ਸੰਸਕਾਰ ਲਿਖਿਆ, ਉਹ ਕਿਵੇਂ ਕਰਨਾ? ਗੁਰੂ ਕੇ ਹਜ਼ੂਰੀ ਦੇ ਵਿੱਚ ਲਾੜਾ ਅਤੇ ਲਾੜੀ ਦੋਵੇਂ ਅੰਮ੍ਰਿਤਧਾਰੀ ਹੋਣ ਅਤੇ ਉਹਨਾਂ ਦਾ ਵਿਆਹ ਕਿਵੇਂ ਕਰਨਾ ਹੈ? ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਲਾਵਾ ਸਾਹਿਬ ਜੀ ਦੇ ਪਾਠ ਹੋਣੇ ਹਨ। ਇੱਕ ਗੱਲ, ਲਾਵਾ ਨਾ ਸੂਹੀ ਰਾਗ ਦੇ ਵਿੱਚ ਹੈ ਅਤੇ ਅੱਜ ਕੱਲ੍ਹ ਤਾਂ ਸਾਨੂੰ ਪਤਾ ਹੀ ਕੋਈ ਨਹੀਂ, ਅਸੀਂ ਵੇਖਦੇ ਹਾਂ ਸਾਧ ਸੰਗਤ ਜੀ ਸੂਹੀ ਰਾਗ ਦਾ ਇੱਕ ਸਮਾਂ ਆ, ਦੁਪਹਿਰੇ ਸੂਹੀ ਰਾਗ ਜਿਹੜਾ ਹੈ ਨਾ ਉਹ ਉਚਾਰਨ ਨਹੀਂ ਕੀਤਾ ਜਾ ਸਕਦਾ। ਮੁੜ ਕੇ ਅਸੀਂ ਕਹਿੰਦੇ ਕਿ ਉਹ ਬੱਚੇ ਦੀ ਅੱਜ ਕੱਲ੍ਹ ਜੰਮਦੀ ਨਹੀਂ, ਉਹ ਕਾਹਦੇ ਲਈ ਨਹੀਂ, ਅਸੀਂ ਤਾਂ ਗੁਰਮਤ ਨੂੰ ਅਪਣਾਇਆ ਹੀ ਨਹੀਂ। ਸੂਹੀ ਰਾਗ ਦਾ ਸਮਾਂ 12 ਤੋਂ ਪਹਿਲਾਂ ਸਾਧ ਸੰਗਤ ਜੀ ਤਖ਼ਤ ਸਚਖੰਡ ਸ਼੍ਰੀ ਹਜ਼ੂਰ ਅਬਚਲ ਨਗਰ ਸਾਹਿਬ ਜੀ ਦੇ ਵਿੱਚ ਅਤੇ ਆਸੇ ਪਾਸੇ ਜਿੰਨੇ ਵੀ ਇਲਾਕੇ ਇਸ ਨੰਦੇੜ ਦੀ ਧਰਤੀ 'ਤੇ ਲਾਗੇ ਨੇ ਅਤੇ ਪੈਂਦੇ ਹਨ ਅਤੇ ਆਸੇ ਪਾਸੇ ਦੱਖਣ ਦੇ ਵਿੱਚ ਵੀ ਜਿੰਨੇ ਇਲਾਕੇ ਨੇ, ਅਤੇ ਸਾਧ ਸੰਗਤ ਜੀ ਸਾਰਿਆਂ ਨੂੰ ਜਿਹੜਾ ਹੈ ਇਹ ਹੁਕਮਨਾਮਾ ਜਿਹੜਾ ਦਿੱਤਾ ਗਿਆ ਕਿ 12 ਤੋਂ ਪਹਿਲਾਂ ਲਾਵਾ ਸਾਹਿਬ ਜੀ ਦਾ ਪਾਠ ਹੋ ਜਾਣਾ ਚਾਹੀਦਾ, 12 ਤੋਂ ਬਾਅਦ ਸੂਹੀ ਰਾਗ ਦਾ ਸਮਾਂ ਹੀ ਨਹੀਂ ਹੈ। ਸੂਹੀ ਰਾਗ, ਸੂਹੀ ਕਦੋਂ ਆਉਂਦਾ? ਸੂਰਜ ਜਦੋਂ ਚੜ੍ਹਦਾ, ਸੂਰਜ ਲਾਲ ਹੁੰਦਾ ਅਤੇ ਜਦੋਂ ਦਿਨੇ ਚੜ੍ਹ ਜਾਂਦਾ ਉਹ ਤਾਂ ਪੀਲਾ ਹੋ ਜਾਂਦਾ ਸਾਰਾ ਦਾ ਸਾਰਾ, ਅਤੇ ਸੂਹੀ ਜਿਹੜਾ ਰੰਗ ਹੈ ਉਹ ਲਾਲ ਰੰਗ ਦਾ ਪ੍ਰਤੀਕ ਹੈ, ਖੁਸ਼ੀ ਦਾ ਪ੍ਰਤੀਕ ਹੈ। ਇਵੇਂ ਉਹ ਮਰਿਆਦਾ ਤਿਆਰ ਕੀਤੀ ਗਈ ਕਿ 12 ਤੋਂ ਪਹਿਲਾਂ ਵਿਆਹ ਜਿਹੜਾ ਹੈ ਉਹ ਸੰਪੂਰਨ ਹੋ ਜਾਣਾ ਚਾਹੀਦਾ ਅਤੇ ਨਾਲੇ ਅੰਮ੍ਰਿਤਧਾਰੀ ਹੋਣ ਦੋਵੇਂ ਜਿਹੜੇ ਲਾੜਾ ਅਤੇ ਲਾੜੀ, ਇਹ ਇੱਧਰ ਦੀ ਮਰਿਆਦਾ ਹੈ। ਅਤੇ ਅੱਗੇ ਸਾਧ ਸੰਗਤ ਜੀ ਫਿਰ ਇੱਕ ਜਿਹੜਾ ਸੰਸਕਾਰ ਹੈ ਉਹ ਪੰਜਵਾਂ, ਉਹ ਹੈ ਅਖੀਰ ਵੇਲੇ ਅੰਤਿਮ ਸੰਸਕਾਰ, ਉਹ ਵੀ ਗੁਰਮਤ ਅਨੁਸਾਰ ਕਰਨਾ। ਸੋ ਇਹ ਪੰਜ ਸੰਸਕਾਰ ਜਿਹੜੇ ਨੇ ਇਹ ਸਾਡੇ ਪੰਥ ਦੇ ਵਿੱਚ ਵੀ ਹਨ। ਪਿਛਲੇ ਸਮੇਂ ਦੇ ਵਿੱਚ ਸਨਾਤਨ ਮਤ ਦੇ ਵਿੱਚ ਉਹਨਾਂ ਨੇ ਸਾਧ ਸੰਗਤ ਜੀ ਜਿਹੜੇ ਸੰਸਕਾਰ ਤਿਆਰ ਕੀਤੇ ਸਨ ਉਹ ਵੀ ਉਹਦੇ ਵਿੱਚ ਵੀ ਜਨਮ ਸੰਸਕਾਰ ਹੈ ਅਤੇ ਜਨਮ ਤੋਂ ਬਾਅਦ ਵਿੱਦਿਆ ਦੇਣੀ ਅਤੇ ਵਿੱਦਿਆ ਦੇਣ ਤੋਂ ਪਹਿਲਾਂ ਜਾਂ ਵਿੱਦਿਆ ਦੇਣ ਵੇਲੇ ਜਿਹੜਾ ਹੈ ਨਾ ਕੁਝ ਕੁ ਬੰਦਾ ਜਿਹੜਾ ਹੈ ਜਾਂ ਜਵਾਕ ਜਿਹੜਾ ਹੈ ਉਹ ਸਿਆਣਾ ਹੋ ਜਾਵੇ ਅਤੇ ਫਿਰ ਸਾਧ ਸੰਗਤ ਜੀ ਉਹਨੂੰ ਜਿਹੜਾ ਹੈ ਇਹ ਉਪਨੇਮ ਜਾਂ ਉਹਨੂੰ ਯਗਿਓਪਵਿਤ ਦਾ ਸੰਸਕਾਰ ਕੀਤਾ ਜਾਂਦਾ ਸੀ, ਫਿਰ ਵਿੱਚ ਵਿੱਦਿਆ ਦਾ ਸੰਸਕਾਰ, ਫਿਰ ਅੱਗੇ ਜਾ ਕੇ ਵਿਆਹ ਸੰਸਕਾਰ ਅਤੇ ਅੱਗੇ ਜਾ ਕਰਕੇ ਫਿਰ ਅਖੀਰ ਦੇ ਵਿੱਚ ਅੰਤਿਮ ਸੰਸਕਾਰ। ਸੋ ਉਹਨਾਂ ਦੇ ਵੀ ਪੰਜ ਸੰਸਕਾਰ ਸਨ। ਸੋ ਪਿਤਾ ਬਾਬਾ ਕਾਲੂ ਜੀ ਨੇ ਸੋਚਿਆ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਹੁਣ ਜਿਹੜੇ ਨੇ ਉਹ ਥੋੜ੍ਹੇ ਜਿਹੇ ਸਿਆਣੇ ਹੋ ਗਏ ਨੇ ਅਤੇ ਸਾਡਾ ਕੰਮ ਹੈ ਕਿ ਅਸੀਂ ਆਪਣੇ ਰਿਸ਼ਤੇਦਾਰ ਸਾਗ ਸੰਬੰਧੀਆਂ ਨੂੰ ਸਾਰੇ ਬੇਦੀ ਕੁਲ ਦੇ ਜੀਆਂ ਨੂੰ ਸੱਦ ਕਰਕੇ ਤਿੰਨਾਂ ਦਾ ਇਹ ਯਗਿਓਪਵਿਤ ਦਾ ਆਪਾਂ ਸੰਸਕਾਰ ਕਰੀਏ, ਇਹ ਆਪਾਂ ਪ੍ਰੋਗਰਾਮ ਕਰੀਏ। ਇਹ ਉਹਨਾਂ ਦੇ ਮਨ ਵਿੱਚ ਜਿਹੜੀ ਹੈ ਇਹ ਅਭਿਲਾਖਾ ਇੱਛਾ ਆਈ ਹੈ, ਇਸ ਇੱਛਾ ਨੂੰ ਲੈ ਕਰਕੇ ਉਹਨਾਂ ਨੇ ਉਹਨਾਂ ਦੇ ਘਰ ਦੇ ਪੁਰੋਹਿਤ, ਕੁੱਲ ਦੇ ਪੁਰੋਹਿਤ ਜਿਨ੍ਹਾਂ ਦਾ ਨਾਮ ਪੰਡਿਤ ਹਰਦਿਆਲ ਜੀ ਹੈ, ਹਰਦਿਆਲ ਜੀ ਨੂੰ ਸੱਦਿਆ। ਸੱਦ ਕਰਕੇ ਸਾਧ ਸੰਗਤ ਜੀ ਪਹਿਲੇ ਤਾਂ ਦਿਨ ਮਿੱਥਿਆ ਕਿ ਕਿਸ ਦਿਨ ਜਿਹੜਾ ਹੈ ਉਹ ਨਾਨਕ ਜੀ ਦਾ ਇਹ ਯਗਿਓਪਵਿਤ ਪਾਉਣ ਦਾ ਜਿਹੜਾ ਇਹ ਕੰਮ ਕਰਨਾ ਹੈ, ਕਾਰਜ ਕਰਨਾ ਹੈ, ਉਹ ਦਿਨ ਮਿੱਥਿਆ ਗਿਆ। ਸਾਜੋ ਸਮੱਗਰੀ ਕਿੰਨੀ ਕੁ ਲੱਗਦੀ ਹੈ, ਰਸਦ ਬਸਦ ਇਕੱਠੀ ਕਿੰਨੀ ਕੁ ਕਰਨੀ, ਉਹ ਸਾਰਾ ਉਹਨਾਂ ਨੇ ਲਿਖ ਕੇ ਜਿਹੜੀ ਹੈ ਉਹ ਲਈ ਹੈ ਹਰਦਿਆਲ ਜੀ ਕੋਲੋਂ। ਫਿਰ ਬੜੇ ਖੁਸ਼ੀ ਦੇ ਨਾਲ ਉਹਨਾਂ ਨੇ ਸਾਰੀ ਜਿਹੜੀ ਇਹ ਸਾਜੋ ਸਮੱਗਰੀ
ਜਿਹੜੀ ਆ ਵੀ ਵਸਤੂਆਂ ਦੀ ਲੋੜ ਸੀਗੀ ਉਹ ਸਭ ਕੁਛ ਉਹਨਾਂ ਨੇ ਮੰਗਵਾਈਆਂ ਅਤੇ ਸਭ ਕੁਛ ਮੰਗਵਾ ਕਰਕੇ ਰਸਤ ਬਸਤ ਮੰਗਾ ਕਰਕੇ ਤਿਆਰ ਕੀਤੀ। ਕਾਰਨ ਬਹੁਤੀ ਲੋਕਾਂ ਨੂੰ ਜਿਹੜਾ ਹੈ ਉਹ ਅੰਨ ਉਹਨਾਂ ਨੇ ਛਕਾਉਣਾ ਹੈ, ਪ੍ਰਸ਼ਾਦਾ ਛਕਾਉਣਾ ਹੈ, ਉਹਦੇ ਲਈ ਫਿਰ ਅੰਨ ਦੇ ਵੀ ਭੰਡਾਰੇ ਚਾਹੀਦੇ ਨੇ। ਇਹਦੇ ਲਈ ਅੰਨ ਵੀ ਬੜਾ ਉਹਨਾਂ ਨੇ ਇਕੱਠਾ ਕੀਤਾ ਅਤੇ ਬੜੇ ਖੁਸ਼ੀ ਦੇ ਨਾਲ ਬਾਬਾ ਕਾਲੂ ਜੀ ਤਿਆਰੀਆਂ ਕਰ ਰਹੇ ਹਨ। ਸੋ ਆਓ ਅੱਗੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਕੀ ਕੌਤਕ ਵਰਤਾਉਂਦੇ ਨੇ ਉਹ ਕਥਾ ਆਪਾਂ ਰਲ ਮਿਲ ਕਰਕੇ ਸਰਵਣ ਕਰਨ ਦਾ ਵਿਚਾਰਨ ਦਾ ਯਤਨ ਕਰੀਏ। ਉਸ ਤੋਂ ਪਹਿਲਾਂ ਇੱਕ ਵਾਰੀ ਰਸਨਾ ਨੂੰ ਕਰੋ ਪਵਿੱਤਰ, ਸਾਰੇ ਗੁਰਚਰਨਾਂ ਦੇ ਵਿੱਚ ਝੁਕਾਓ ਸੀਸ ਗਜ

0: ਜਿੰਨੇ ਵੀ ਨਗਰ ਦੇ ਵਿੱਚ ਵਿਪਰ ਸਨ, ਪੰਡਿਤ ਸਨ, ਬਾਹਮਣ ਸਨ, ਉਹਨਾਂ ਸਾਰਿਆਂ ਨੂੰ ਬਾਬਾ ਕਾਲੂ ਜੀ ਨੇ
1: ਬੇਦਨ ਬਿਦ ਕੇ ਬੇਤਾ ਅਹੀ,
0: ਉਹਨਾਂ ਦੇ ਨਾਲ ਜਿਹੜੇ ਜਿਹੜੇ ਬੇਦੀ ਬੰਸ਼ ਦੇ ਵਿੱਚੋਂ ਸਨ, ਅਤੇ ਬੇਦੀ ਇੱਕ ਤਾਂ ਹੋ ਗਿਆ ਵੇਦ ਪੜ੍ਹਨ ਵਾਲਿਆਂ ਨੂੰ ਬੇਦੀ ਕਿਹਾ ਗਿਆ, ਐਸੇ ਵੇਦ ਦੇ ਪਾਠੀ ਬ੍ਰਾਹਮਣ, ਕਾਰਨ ਬ੍ਰਾਹਮਣਾਂ ਦਾ ਧਰਮ ਹੈ ਵੇਦ ਪੜ੍ਹਨਾ ਅਤੇ ਪੜਾਉਣਾ, ਯੱਗ ਕਰਨਾ ਅਤੇ ਕਰਾਉਣਾ, ਦਾਨ ਦੇਣਾ ਅਤੇ ਦਾਨ ਲੈਣਾ, ਇਹ ਛੇ ਜਿਹੜੇ ਨੇ ਇਹ ਖੱਟ ਕਰਮ ਕਿਹਾ ਗਿਆ, ਇਹ ਛੇ ਉਹਨਾਂ ਦੇ ਕਰਮ ਨੇ। ਐਸੇ ਜਿਹੜੇ ਪਰਪੱਖ ਬ੍ਰਾਹਮਣ ਬੇਤਾ ਸਨ, ਵੇਦ ਦੇ ਗਿਆਤਾ ਸਨ,
1: ਅਮਨ ਤੂੰ ਸਭਨ ਪੁਕਾਰੀ,
0: ਜੀ ਹਾਂ, ਸਾਰਿਆਂ ਨੂੰ ਉਹਨਾਂ ਨੂੰ ਜਿਹੜਾ ਹੈ ਸੱਦਾ ਦਿੱਤਾ ਗਿਆ, ਆਮੰਤਰਣ ਦਿੱਤਾ ਗਿਆ, ਸਾਰਿਆਂ ਨੂੰ ਬਾਬਾ ਕਾਲੂ ਜੀ ਨੇ ਸੱਦਿਆ ਹੈ।
1: ਕਾਲੂ ਤਹਮ ਮਝਾਰੀ,
0: ਸਾਰੇ ਉਹ ਜਿਹੜਾ ਦਿਨ ਮਿੱਥਿਆ ਗਿਆ, ਉਹ ਦਿਨ ਦੱਸਿਆ ਗਿਆ ਕਿ ਆਹ ਦਿਨ ਹੈ ਅਤੇ ਤੁਸੀਂ ਸਾਰਿਆਂ ਨੇ ਆਉਣਾ ਹੈ। ਬਾਬਾ ਕਾਲੂ ਜੀ ਨੇ ਸਾਰਿਆਂ ਨੂੰ ਸੱਦਾ ਦਿੱਤਾ ਸੀ ਕਿ ਮੇਰੇ ਘਰ ਵਿੱਚ ਮੇਰੇ ਪੁੱਤ ਨਾਨਕ ਜੀ ਦਾ ਜਿਹੜਾ ਹੈ ਉਹ ਯੱਗਿਓਪਵਿੱਤ ਦਾ ਸੰਸਕਾਰ ਹੋਣਾ ਹੈ, ਯੱਗਿਓਪਵਿੱਤ ਉਹਨਾਂ ਦੇ ਗਲ ਵਿੱਚ ਪਾਇਆ ਜਾਣਾ, ਇਹਦੇ ਲਈ ਤੁਸੀਂ ਸਾਰੇ ਆਣੇ ਆਉਣਾ ਹੈ। ਉਹਨਾਂ ਨੂੰ ਸੱਦਾ ਦਿੱਤਾ, ਉਹ ਸਾਰੇ ਉਹਦਿਨ ਆਏ ਹਨ। ਇੱਥੇ ਬਾਬਾ ਕਾਲੂ ਜੀ ਨੇ ਤਿਆਰੀਆਂ ਮੁਕੰਮਲ ਕੀਤੀਆਂ, ਸਾਰੀ ਭੂਮੀ ਗੋਹੇ ਨਾਲ ਜਿਹੜਾ ਲੇਪਾ ਪੋਚਾ ਕੀਤਾ ਹੈ,
1: ਪੂਰੇ ਚੌਂਕ ਹਰ ਖੋਰ ਤਰਕਾ,
0: ਤੇ ਬੜੇ ਖੁਸ਼ੀ ਦੇ ਨਾਲ ਚੌਕੀ ਤਿਆਰ ਕੀਤੀ। ਚੌਕੀ ਦਾ ਅਰਥ ਹੁੰਦਾ ਜਿੱਥੇ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਸੀ ਨਾ, ਉੱਥੇ ਵੀ ਸਾਧ ਸੰਗਤ ਜੀ ਪਹਿਲੇ ਗੋਹੇ ਦੇ ਨਾਲ ਉਹ ਮਿੱਟੀ ਜਿਹੜੀ ਹੈ ਉਸ ਉਹਦਾ ਲੇਪਣ ਕਰਨਾ, ਉਹਦੇ ਉਪਰੰਤ ਫਿਰ ਲਖੀਰ ਕੱਢਣੀ, ਦੇ ਕੇ ਚੌਕਾ ਕੱਢੀ ਕਾਰ, ਜਿਵੇਂ ਬਾਣੀ ਵਿੱਚ ਮਹਾਰਾਜ ਜੀ ਨੇ ਕਿਹਾ, ਉਹ ਕਰਮ ਇਵੇਂ ਹੀ ਕਰਦੇ ਸਨ ਬ੍ਰਾਹਮਣ ਲੋਕ। ਸੋ ਉਹ ਸਾਰੇ ਕਰਮ ਕੀਤੇ ਗਏ, ਪਹਿਲੇ ਲੇਪਾ ਜਿਹੜਾ ਹੈ ਉਹ ਗੋਹੇ ਦਾ ਕਰਕੇ, ਅਤੇ ਫਿਰ ਪੋਚਾ ਫੇਰਿਆ ਗਿਆ, ਅਤੇ ਫਿਰ ਸਾਧ ਸੰਗਤ ਜੀ ਉਹ ਚੌਕੀ ਤਿਆਰ ਕੀਤੀ ਗਈ ਜਿੱਥੇ ਪ੍ਰਸ਼ਾਦਾ ਪੱਕਣਾ ਤਿਆਰ ਹੋਣਾ ਹੈ,
1: ਸ੍ਰੀ ਨਾਨਕ ਜੀ ਬੁਨ ਬੁਲਵਾਏ,
0: ਅਤੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਵੀ ਬਹਿਣਾ ਸੀਣਾ, ਉਹ ਵੀ ਥਾਂ ਜਿਹੜੀ ਇਹ ਭੂਮੀ ਹੈ ਉਹ ਭੂਮੀ ਦਾ ਵੀ ਲੇਪਣ ਕੀਤਾ ਗਿਆ, ਉਹਨੂੰ ਸਾਫ਼ ਕੀਤਾ ਗਿਆ, ਵਿਛਾਈ ਕੀਤੀ ਗਈ, ਚੌਕੀ ਧਰ ਦਿੱਤੀ ਗਈ, ਅਤੇ ਉੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸੱਦਿਆ ਹੈ ਉਹਨਾਂ ਨੂੰ ਉੱਥੇ ਬਿਠਾਉਣ ਦੇ ਲਈ।
1: ਅਤੇ
0: ਸੱਚੇ ਪਾਤਸ਼ਾਹ ਮਹਾਰਾਜ ਸਾਰੇ ਖੱਤਰੀਆਂ ਦੇ ਵਿੱਚ, ਸਾਰੇ ਬ੍ਰਾਹਮਣ ਜਾਤੀ ਦੇ ਜਿਹੜੇ ਉੱਥੇ ਰਹਿਣ ਵਾਲੇ ਜਿੰਨੇ ਵੀ ਲੋਕ ਸਨ, ਉਹਨਾਂ ਦੇ ਵਿੱਚ ਇੰਜ ਸ਼ੋਭਾ ਪਾਉਂਦੇ ਹਨ ਜਿਵੇਂ ਤਾਰਿਆਂ ਦੇ ਵਿੱਚ ਚੰਦਰਮਾ ਸ਼ੋਭਾ ਪਾਉਂਦਾ ਹੈ। ਤਾਰਿਆਂ ਦੀ ਆਪਣੀ ਇੱਕ ਜਿਹੜੀ ਹੈ ਸਾਧ ਸੰਗਤ ਜੀ ਚਮਕ ਹੈ, ਪਰ ਜਿਹਦਿਨ ਚੰਦਰਮਾ ਆ ਜਾਵੇ ਨਾ, ਚੰਦ ਜਿਹੜਾ ਆ ਉਹ ਚੜ ਜਾਏ ਅਤੇ ਉਹ ਲੱਖ ਤਾਰੇ ਹੋਣ, ਉਹਦੀ ਬਰਾਬਰੀ ਨਹੀਂ ਕਰ ਸਕਦੇ। ਇਵੇਂ ਸੱਚੇ ਪਾਤਸ਼ਾਹ ਮਹਾਰਾਜ ਉਹ ਸਾਰੇ ਤਾਰਿਆਂ ਦੇ ਵਿੱਚ ਇਹ ਆਪਣੀ ਵੱਖਰੀ ਸ਼ੋਭਾ ਪਾ ਰਹੇ ਹਨ।
1: ਜਾਵਹਿ ਪੂਰਨ ਇੰਦ ਉਦਾਰਾ,
0: ਜੀ ਹਾਂ, ਜਾਵਿਦ ਕਹਿੰਦੇ ਜਿਵੇਂ ਇੰਦ, ਜਿਵੇਂ ਚੰਦਰਮਾ ਪੂਰਾ ਚੜ੍ਹਦਾ ਹੈ, ਇਵੇਂ ਮਹਾਰਾਜ ਜੀ ਦਾ ਜਲਾਲ ਸੱਚੇ ਪਾਤਸ਼ਾਹ ਜੀ ਜਦੋਂ ਆਏ ਹਨ ਸਾਰਿਆਂ ਤੋਂ ਵੱਖਰੇ ਉਹ ਨਜ਼ਰ ਆ ਰਹੇ ਹਨ, ਉਹਨਾਂ ਦੀ ਆਵਾਈ ਸਾਰਿਆਂ ਤੋਂ ਵੱਖਰੀ ਹੈ।
1: ਸ਼ੋਭਾ ਸੰਯੁਕਤ ਤਿਉਂ ਰਹਿ ਜਾਈ,
0: ਇੰਜ ਮਹਾਰਾਜ ਜੀ ਸ਼ੋਭਾ ਦੇ ਨਾਲ ਭਰੇ ਹੋਏ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪ ਜੀ ਚੱਲ ਕਰਕੇ ਉੱਥੇ ਆਏ ਹਨ।
1: ਵੈਸੇ ਬੀਜ ਸਭਾ ਸੁਖਦਾਈ,
0: ਤੇ ਸਭਾ ਲੱਗੀ ਹੋਈ ਹੈ ਚੌ ਪਾਸੇ, ਇਹ ਬਿਪਰ ਪੰਡਿਤ ਬੈਠੇ ਨੇ, ਖੱਤਰੀ ਬੈਠੇ ਨੇ, ਸਾਰੇ ਪਿੰਡ ਦੇ ਜੀ ਜਿਨ੍ਹਾਂ ਨੂੰ ਸੱਦਾ ਦਿੱਤਾ ਗਿਆ ਨਗਰ ਦੇ ਜੀ ਆ ਕਰਕੇ ਬੈਠੇ ਹੋਏ ਹਨ, ਤੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਆ ਕਰਕੇ ਸ਼ੁਭਾਇਮਾਨ ਹੋਏ ਹਨ।
1: ਛਤਰਨ ਰੀਤ ਜੋ ਹੁਤੀ ਪੁਰਾਤਨ,
0: ਜੋ ਛਤਰੀਆਂ ਦੀ ਪੁਰਾਤਨ ਰੀਤੀ ਹੈ, ਛਤਰੀਆਂ ਦੀ ਵੀ ਹੈ, ਬਾਹਮਣਾਂ ਦੀ ਵੀ ਹੈ ਅਤੇ ਵੈਸ਼ਿਆਂ ਦੀ ਵੀ ਹੈ, ਤਿੰਨਾਂ ਦੇ ਜਿਹੜੇ ਵਰਣ ਨੇ, ਤਿੰਨ ਵਰਣਾਂ ਨੂੰ ਯੱਗਿਓਪਵਿੱਤ ਜਿਹੜਾ ਹੈ ਉਹ ਜਨੇਊ ਪਾਇਆ ਜਾਂਦਾ ਸੀ, ਕਵੀ ਜੀ ਕਹਿੰਦੇ ਜੋ ਉਹਨਾਂ ਦੀ ਪੁਰਾਤਨ ਰੀਤੀ ਹੈ।
1: ਸੋ ਕੀ ਨੀ ਦਿਜਵਰ ਸਭ ਪਹੰਤਨ,
0: ਉਹ ਪੂਰੀ ਰਹੂ ਰੀਤੀ ਜਿਹੜੀ ਹੈ, ਜਿਵੇਂ ਕੁੱਲ ਦੀ ਮਰਿਆਦਾ ਅਨੁਸਾਰ ਕਹਿ ਲਓ ਜਾਂ ਤਾਂ ਵੇਦਾਂ ਦੀ ਮਰਿਆਦਾ ਅਨੁਸਾਰ ਪੰਡਿਤ ਹਰਦਿਆਲ ਜੀ ਨੇ ਉਹ ਵਿਧੀ ਜਿਹੜੀ ਹੈ ਉਹ ਸਿਰੇ ਚੜਾਈ ਸਾਰੀ ਕੀਤੀ ਹੈ।
1: ਆਚਾਰ ਸਿਖਾਵਨ ਲਾਗਾ,
0: ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਵਿੱਚ ਬਿਠਾਇਆ ਗਿਆ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕੁੱਲ ਦੇ ਆਚਾਰ ਦੱਸਣ ਲੱਗੇ। ਜਦੋਂ ਉਹ ਪਾਇਆ ਜਾਂਦਾ ਨਾ ਯੱਗਿਓਪਵਿੱਤ ਜਾਂ ਜਨੇਊ, ਤਾਂ ਸਾਧ ਸੰਗਤ ਜੀ ਸਿੱਖਿਆ ਦਿੱਤੀ ਜਾਂਦੀ ਹੈ, ਉਸ ਸਮੇਂ ਉਹਨੂੰ ਕਈ ਕਾਫੀ ਕੁਝ ਜਿਹੜਾ ਹੈ ਉਹ ਗਾਇਤਰੀ ਮੰਤਰ ਵੀ ਦਿੱਤਾ ਜਾਂਦਾ ਹੈ ਨਾਲੇ, ਅਤੇ ਨਾਲੇ ਫਿਰ ਉਹਨੂੰ ਸਿੱਖਿਆ ਦਿੱਤੀ ਜਾਂਦੀ ਹੈ ਇਹਨੂੰ ਕਿਵੇਂ ਵਰਤਣਾ, ਅਤੇ ਕੁੱਲ ਦੇ ਆਚਾਰ ਜਿਹੜੇ ਨੇ ਉਹ ਸਿਖਲਾਏ ਜਾਂਦੇ ਹਨ।
1: ਪੁਨ ਪਾਵਨ ਜੰਜੂ ਅਨੁਰਾਗਾ,
0: ਅਤੇ ਫਿਰ ਉਹ ਸਿਖਲਾਈ ਦੇ ਕਰਕੇ ਮੰਤਰ ਉਚਾਰਨ ਕਰਕੇ ਤੇ ਗਲ ਵਿੱਚ ਜਨੇਊ ਜਿਹੜਾ ਹੈ ਉਹ ਪਾਇਆ ਜਾਂਦਾ ਹੈ।
1: ਵਿਮੋਚਨ ਲੋਚਨ ਚਾਰੂ,
0: ਤੇ ਜਦੋਂ ਕਹਿੰਦੇ ਤਿਆਰੀ ਕੀਤੀ ਹਰਦਿਆਲ ਜੀ ਨੇ ਉਹ ਸਾਰੇ ਮੰਤਰਾਂ ਦਾ ਜਾਪ ਕਰਕੇ ਰਹੁ ਰੀਤੀ ਕਰਕੇ ਤੇ ਗਲ ਵਿੱਚ ਜਨੇਊ ਪਾਉਣ ਲੱਗੇ ਸਨ, ਤੇ ਉਸ ਸਮੇਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਗਤ ਵਿਮੋਚਨ ਜਿਹੜੇ ਜਗਤ ਦੇ ਦੁੱਖ ਨੂੰ ਹਰਨ ਲਈ ਆਏ ਨੇ, ਅਤੇ ਨਾਲੇ ਜਿਨ੍ਹਾਂ ਦਾ ਸਰੂਪ ਜਿਹੜਾ ਹੈ ਜਿਨ੍ਹਾਂ ਦੀਆਂ ਅੱਖਾਂ ਲੋਚਨ ਚਾਰੂ ਬੜੇ ਹੀ ਸੁੰਦਰ ਹਨ, ਜਿਨ੍ਹਾਂ ਦੇ ਨੇਤਰ ਜਿਨ੍ਹਾਂ ਦੇ ਦਰਸ਼ਨ ਬੜੇ ਹੀ ਸੁੰਦਰ ਹਨ।
1: ਚਿਤਵਨ ਕੀਨੀ ਮੋਖ ਉਦਾਰੂ,
0: ਸੱਚੇ ਪਾਤਸ਼ਾਹ ਮਹਾਰਾਜ ਮੁਕਤੀ ਦੇ ਦਾਤੇ ਉਦਾਰੂ ਸਤਿਗੁਰੂ ਜੀ ਨੇ ਉਸ ਸਮੇਂ ਜਿਹੜਾ ਹੈ ਜਨੇਊ ਪਾਉਣ ਲੱਗੇ ਨੇ, ਅਤੇ ਮਹਾਰਾਜ ਜੀ ਨੇ ਉਸ ਸਮੇਂ ਜਿਹੜਾ ਹੈ ਆਪਣੇ ਮੁਖ ਤੇ ਜਿਹੜਾ ਹੈ ਇੱਕ ਖਿਆਲ ਪ੍ਰਗਟ ਕੀਤਾ ਹੈ।
1: ਜਦ ਪਹੇ ਦਿਵਜ ਮੋਹੇ ਸੁਣਾਵੋ,
0: ਤੇ ਮਹਾਰਾਜ ਜੀ ਕਹਿਣ ਲੱਗੇ ਕਹਿੰਦੇ ਪੰਡਿਤ ਜੀ ਇੱਕ ਗੱਲ ਤੁਹਾਡੇ ਤੋਂ ਅਸਾਣੇ ਪੁੱਛਣੀ ਹੈ। ਕਹਿੰਦੇ ਹੈ ਪੰਡਿਤ ਜੀ ਮੇਰੀ ਗੱਲ ਪਹਿਲਾਂ ਸਰਵਣ ਕਰੋ।
1: ਇਸ ਕਾਰਨ ਤੇ ਜੰਜੂ ਪਾਵੋ,
0: ਮੇਰਾ ਇੱਕ ਸਵਾਲ ਹੈ, ਸਾਰੇ ਬੈਠੇ ਨੇ ਸਾਧ ਸੰਗਤ ਜੀ, ਕੋਈ ਛੋਟੀ ਗੱਲ ਆਉਂਦੀ ਹੈ ਆ ਕਿਸੇ ਦੇ ਜਵਾਕ ਨੂੰ ਫੜੋ ਵਿੱਚ, 9-10-11 ਸਾਲਾਂ ਦਾ ਕੋਈ ਫੜੋ ਜਵਾਕ ਤੇ ਵਿੱਚ ਬਿਠਾਓ, ਤੇ ਜੋ ਮਾਂ ਪਿਓ ਕਹਿ ਦਿੰਦੇ ਨੇ ਜੋ ਸ਼ਰੀਕੇ ਕਹਿ ਦਿੰਦੇ ਨੇ ਉਹੀ ਕਰਨ ਲੱਗ ਜਾਂਦਾ ਹੈ। ਸਾਰੇ ਬੈਠੇ ਵੱਡੇ ਵੱਡੇ ਬੇਦੀ ਕੁੱਲ ਦੇ ਸਿਰਮੌਰ ਜਿੰਨੇ ਵੀ ਸਨ ਸਾਰੇ ਬੈਠੇ, ਪੰਡਿਤ ਬੈਠੇ, ਵੇਦ ਪਾਠੀ ਬੈਠੇ, ਪੁਰੋਹਿਤ ਪਾਂਧਾ ਨਗਰ ਦੇ ਵੱਡੇ ਮਹਾਜਨ ਆਦਿ, ਤੇ ਸਾਰਿਆਂ ਨੂੰ ਸੱਦਿਆ ਹੈ, ਤੇ ਉਹਨਾਂ ਦੇ ਵਿੱਚ ਜਨੇਊ ਪਾਉਣ ਲੱਗੇ ਸਨ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕੀ ਪੁੱਛਦੇ ਨੇ, ਕਹਿੰਦੇ ਪੰਡਿਤ ਜੀ ਇਹ ਕਾਹਦੇ ਲਈ ਪਾਇਆ ਜਾਂਦਾ ਹੈ, ਕਿਸ ਕਾਰਨ ਕੀ ਕਾਰਨ ਹੈ ਕਿ ਮੈਨੂੰ ਇਹ ਜਨੇਊ ਪਾਉਣ ਲੱਗੇ ਜੇ?
1: ਕੌਣ ਅਧਿਕਤਾ ਜਾਂ ਕੀ ਪਾਏ?
0: ਹਾਂ, ਕਹਿੰਦੇ ਇਹਦੇ ਪਾਉਣ ਨਾਲ ਕੀ ਅਧਿਕਤਾ, ਕੀ ਪ੍ਰਾਪਤ ਹੋ ਜਾਂਦਾ, ਕੀ ਹਾਸਿਲ ਹੋ ਜਾਂਦਾ, ਇਹ ਜਿਹੜਾ ਮੈਨੂੰ ਪਾਉਣ ਲੱਗੇ ਜੇ, ਇਹਨੂੰ ਪਾਉਣ ਨਾਲ ਕੀ ਮਿਲਦਾ ਹੈ,
1: ਕਿਸ ਪਦਵੀ ਤੇ ਉਹ ਪਹੁੰਚਾਏ,
0: ਇਹਨੂੰ ਪਾ ਕਰਕੇ ਬੰਦਾ ਕਿਸ ਪਦਵੀ ਤੇ ਪੁੱਜ ਜਾਂਦਾ, ਇਹਨੂੰ ਪਾ ਕਰਕੇ ਕੀ ਮਿਲ ਜਾਂਦਾ, ਮੈਨੂੰ ਦੱਸਣਾ ਕਰੋ।
1: ਰੇ ਬਿਨਾ ਨੂਨਤਾ ਜੋ,
0: ਅਤੇ ਜੇ ਕਰਕੇ ਇਹਨੂੰ ਨਾ ਪਾਉਣਾ ਕਰੀਏ ਤੇ ਬੰਦੇ ਦਾ ਕੀ ਹਾਲ ਹੁੰਦਾ? ਨਿਊਨਤਾ ਕਹਿੰਦੇ ਖਾਲੀ, ਕਿ ਉਹ ਖਾਲੀ ਰਹਿ ਜਾਂਦਾ ਕਿਸੇ ਪੱਖੋਂ ਕਿਸੇ ਗੱਲੋਂ, ਜਾਂ ਕੋਈ ਕਾਰਜ ਕਰਕੇ ਉਹ ਖਾਲੀ ਮੰਨਿਆ ਜਾਂਦਾ? ਕਹਿੰਦੇ ਮੈਨੂੰ ਦੱਸਣਾ ਕਰੋ।
1: ਬਰਮੈ ਸਮਝਾਏ ਸੋ,
0: ਹੇ ਦਿਜਬਰ, ਹੇ ਪੰਡਿਤ ਜੀ, ਆਪ ਜੀ ਮੈਨੂੰ ਚੰਗੀ ਤਰ੍ਹਾਂ ਇਹ ਗੱਲ ਦੱਸਣਾ ਕਰੋ।
1: ਹਰ ਦਿਆਲ ਚੌਂਪ ਚਿਤ ਚਮਕੀ,
0: ਜਦੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਐਸੇ ਤਰਕ ਭਰੇ ਬੋਲ ਆਪਣੇ ਮੁਖ ਤੋਂ ਪ੍ਰਗਟ ਕੀਤੇ, ਪੰਡਿਤ ਹਰ ਦਿਆਲ ਜੀ ਉਹ ਬੜੇ ਜਿਹੜੇ ਨੇ ਸਾਧ ਸੰਗਤ ਜੀ ਬਿਸਮੇ ਹੋ ਗਏ, ਅਚਨਚੇਤ ਹੀ। ਅਜੇ ਤੱਕ ਕਈਆਂ ਨੂੰ ਜਨੇਊ ਪਾਉਣਾ ਪਾਇਆ ਹੋਣਾ ਉਹਨਾਂ ਨੇ, ਕਈਆਂ ਦੇ ਜਿਹੜੇ ਨੇ ਇਹ ਯੱਗਯੋਪਵਿੱਤ ਦਾ ਸੰਸਕਾਰ ਕੀਤਾ ਹੋਇਆ ਹੋਣਾ, ਪਰ ਪਹਿਲੀ ਵਾਰੀ ਕਿਸੇ ਨੇ ਸਵਾਲ ਪੁੱਛਿਆ, ਕਹਿੰਦੇ ਕਾਹਦੇ ਲਈ ਪਾਇਆ ਜਾ ਰਿਹਾ? ਕਹਿੰਦੇ ਅਜੇ ਰੁਕ ਜਾਓ, ਦੱਸੋ ਇਹਨੂੰ ਪਾਉਣ ਨਾਲ ਕੀ ਹੁੰਦਾ। ਇਹ ਤਰਕ ਭਰੇ ਬੋਲ ਸੁਣ ਕਰਕੇ ਬੜੇ ਚਿੱਤ ਵਿੱਚ ਉਹ ਚੌਂਪ ਗਏ ਹਨ।
1: ਕਰਤ ਮੋਹ ਬ੍ਰਹਮ ਕਮ ਕੀ,
0: ਪਰ ਤਾਂ ਵੀ ਜਿਹੜੇ ਹਰਦਿਆਲ ਜੀ ਨੇ ਨਾ ਉਹ ਸਿਆਣੇ ਨੇ, ਉਹ ਜਾਣਦੇ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਇਹ ਕੋਈ ਆਮ ਨਹੀਂ, ਇਹ ਪਰਮੇਸ਼ਰ ਦੇ ਹੀ ਸਰੂਪ ਹਨ। ਮਨ ਵਿੱਚ ਉਹਨਾਂ ਦੀ ਕੀ ਇੱਛਾ ਸੀ? ਇਹ ਇੱਛਾ ਸੀ ਕਿ ਮੇਰੇ ਮਨ ਦੇ ਵਿੱਚ ਜਿੰਨੇ ਵੀ ਭਰਮ ਨੇ, ਇੱਛਾ ਕਰਤ ਮੋਹ ਭਰਮ ਕੰਮ ਕੀ, ਮੇਰੇ ਮਨ ਵਿੱਚ ਮੋਹ ਦੇ ਤੰਦ ਜਿਹੜੇ ਨੇ ਉਹ ਮਨ ਜਿਨ੍ਹਾਂ ਨਾਲ ਜੁੜਿਆ ਹੋਇਆ ਹੈ ਅਤੇ ਭਰਮ ਦੇ ਨਾਲ ਮਨ ਭਰਿਆ ਹੋਇਆ ਹੈ, ਇਹ ਮੇਰੇ ਮਨ ਵਿੱਚੋਂ ਚਲੇ ਜਾਣ, ਇਹ ਇੱਛਾ ਉਹਨਾਂ ਦੇ ਮਨ ਵਿੱਚ ਹੈ।
1: ਗੁਰਬ ਆ ਸੁਨਨ ਉਪਦੇਸ਼ੂ,
0: ਇਹ ਮਨ ਵਿੱਚ ਇੱਛਾ ਸੀ ਹਰਦਿਆਲ ਜੀ ਦੇ ਕਿ ਮੈਨੂੰ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕੋਈ ਉਪਦੇਸ਼ ਦੇਣ, ਕੋਈ ਉਪਦੇਸ਼ ਮੇਰੇ ਤਾਂ ਹੀ ਕਰਨਾ ਕਰਨ।
1: ਮਨੀ ਸੋ ਬਿਦ ਅਬ ਮਿਟਹਿ ਕਲੇਸ਼ੂ,
0: ਕਹਿਣ ਲੱਗੇ ਮਨੀ ਮਨ ਗੱਲ ਕਰ ਰਹੇ ਨੇ ਹਰਦਿਆਲ ਜੀ ਕਿ ਬਹੁਤ ਭਲਾ ਹੋਇਆ, ਚੰਗਾ ਹੋ ਗਿਆ, ਅੱਜ ਮੇਰੇ ਮਨ ਦੇ ਸਾਰੇ ਕਲੇਸ਼ ਨੇ ਉਹ ਖਤਮ ਹੋ ਜਾਣੇ, ਅੱਜ ਮੇਰੇ ਮਨ ਦੇ ਸਾਰੇ ਭਰਮ ਭੁਲੇਖਿਆਂ ਨੇ ਮਿਟ ਜਾਣਾ, ਕਾਰਨ ਅੱਜ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਮੈਨੂੰ ਉਪਦੇਸ਼ ਦੇਣਾ ਹੈ।
1: ਜਾਣਤ ਜੌਨ ਮਹਾਤਮ ਗੁਰ ਕੋ,
0: ਗੁਰੂ ਦਾ ਮਹਾਤਮ ਜਾਣਦੇ ਨੇ ਕਿ ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਈ ਆਮ ਨਹੀਂ, ਉਹਨਾਂ ਦਾ ਮਹਾਤਮ ਹਰਦਿਆਲ ਜੀ ਨੇ ਜਾਣਨਾ ਕੀਤਾ ਹੈ। ਤਾਂ ਵੀ ਜਦੋਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਸਵਾਲ ਪੁੱਛਿਆ ਕਿ ਜਨੇਊ ਪਾਉਣ ਨਾਲ ਕੀ ਮਿਲਦਾ, ਤਾਂ ਉਸ ਸਮੇਂ ਆਪਣੇ ਮਨ ਦੇ ਸ਼ੰਕੇ ਨੂੰ, ਆਪਣੇ ਉਰ ਆਪਣੇ ਮਨ ਦੇ ਸਾਧ ਸੰਗਤ ਜੀ ਅਨੇਰੇ ਨੂੰ, ਅਗਿਆਨਤਾ ਦੇ ਅਨੇਰੇ ਨੂੰ ਕੱਢਣ ਦੇ ਲਈ ਪੰਡਿਤ ਜੀ ਕਹਿਣ ਲੱਗੇ,
1: ਛਤਰੀ ਕੋ ਧਰਮ ਜੋ ਧਰਈ,
0: ਕਹਿੰਦੇ ਜਿਹੜੇ ਦਵਿਜ ਨੇ ਤੇ ਛਤਰੀ ਨੇ, ਬ੍ਰਾਹਮਣ ਤੇ ਛਤਰੀ, ਇਹਨਾਂ ਦੋਵਾਂ ਦਾ ਇਹ ਧਰਮ ਹੈ।
1: ਯੱਗ ਪਵਿੱਤ ਸੋ ਪਾਵਨ ਕਰਈ,
0: ਯੱਗਿਓ ਪਵਿੱਤ ਜਿਹੜਾ ਹੈ ਗਲ ਵਿੱਚ ਜਨੇਊ ਪਾਉਣ ਦੇ ਨਾਲ, ਇਹ ਦੋਵੇਂ ਹੀ ਪਾਵਨ ਤੇ ਪਵਿੱਤਰ ਹੁੰਦੇ ਹਨ।
1: ਜਾਵਦ ਰੀਤ ਨਾਸ ਅਨਸਾਰੀ,
0: ਜੇ ਕਰਕੇ ਕੋਈ ਇਹ ਰੀਤੀ ਨੂੰ ਨਹੀਂ ਅਪਣਾਉਂਦਾ, ਇਹ ਯੱਗਿਓ ਪਵਿੱਤ ਨਹੀਂ ਗੱਲ ਵਿੱਚ ਪਾਉਂਦਾ ਹੈ, ਤਾਂ
1: ਜਾਵਦ ਨਹਿ ਚੌਂਕੇ ਅਧਿਕਾਰੀ,
0: ਉਹ ਚੌਂਕੇ ਦਾ ਅਧਿਕਾਰੀ ਨਹੀਂ ਹੁੰਦਾ। ਉਹ ਜਿਹੜੀ ਆਪਾਂ ਹੁਣੀ ਚੌਕੀ ਦੀ ਗੱਲ ਕੀਤੀ ਨਾ, ਜਿਹਨੂੰ ਚੌਂਕਾ ਵੀ ਕਿਹਾ ਜਾਂਦਾ, ਜਿੱਥੇ ਸਾਧ ਸੰਗਤ ਜੀ ਪਹਿਲੇ ਗੋਹੇ ਦਾ ਪੋਚਣ ਲੇਪਣ ਕਰਕੇ ਭਾਂਡੇ ਸਵਾਰ ਸਵਾਰ ਕੇ ਰੱਖੇ ਜਾਂਦੇ ਨੇ, ਅਤੇ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਸਾਰਿਆਂ ਦੇ ਲਈ, ਪੰਡਿਤਾਂ ਦੇ ਲਈ, ਬਾਹਮਣਾਂ ਦੇ ਲਈ, ਖੱਤਰੀਆਂ ਦੇ ਲਈ, ਕਹਿੰਦੇ ਜਿੰਨੇ ਚਿਰ ਤੱਕ ਉਹ ਗਲ ਵਿੱਚ ਯੱਗਿਓ ਪਵਿੱਤ ਜਿਹੜਾ ਜਨੇਊ ਨਹੀਂ ਪਾਉਂਦਾ, ਉਹਨੇ ਚਿਰ ਤੱਕ ਉਹ ਜਿਹੜਾ ਇਸ ਚੌਂਕੇ ਦਾ ਅਧਿਕਾਰੀ ਨਹੀਂ ਹੁੰਦਾ। ਆਪਾਂ ਉਹ ਚੌਂਕੇ ਦੇ ਵਿੱਚ ਨਹੀਂ ਆ ਸਕਦਾ, ਨਾ ਤਾਂ ਉਹਨਾਂ ਦੇ ਵਿੱਚ ਬੈਠ ਸਕਦਾ। ਜਿੰਨੇ ਚਿਰ ਤੱਕ ਉਹ ਗੱਲ ਵਿੱਚ ਨਹੀਂ ਪਾਉਂਦਾ, ਉਹਨੂੰ ਜਿਹੜਾ ਹੈ ਇਹ ਚੌਂਕੇ ਦਾ ਅਧਿਕਾਰੀ ਨਹੀਂ ਮੰਨਿਆ ਜਾਂਦਾ ਹੈ। ਜਿਹੜੇ ਦਵਿਜ ਖੱਤਰੀ ਹਨ ਅਤੇ ਦਵਿਜ ਪੰਡਿਤ ਵੀ ਹਨ, ਇਹਨਾਂ ਦੋਵਾਂ ਦਾ ਇਹ ਧਰਮ ਹੈ, ਇਹਨਾਂ ਨੂੰ ਧਰਮ ਨੇ ਇਹ ਜਿਹੜੇ ਵੇਦਾਂ ਨੇ ਗੱਲ ਦੱਸੀ ਹੈ ਕਿ ਇਹਨਾਂ ਨੂੰ ਯੱਗਿਓ ਪਵਿੱਤ ਪਾਉਣਾ ਚਾਹੀਦਾ ਹੈ।
1: ਰਹਿਤ ਨਹੀਂ ਬੂਝੋ ਇਹੋ ਮਰਮਾ,
0: ਤੇ ਜੇ ਕਰਕੇ ਨਹੀਂ ਪਾਉਂਦੇ ਤਾਂ ਇਹ ਮੰਨਿਆ ਜਾਏਗਾ ਕਿ ਇਹ ਬ੍ਰਾਹਮਣ ਨਹੀਂ, ਇਹ ਖੱਤਰੀ ਨਹੀਂ, ਇਹ ਬ੍ਰਾਹਮਣਾਂ ਦੇ ਖੱਤਰੀਆਂ ਦੇ ਰਹਿਤ ਵਿੱਚੋਂ ਨਹੀਂ ਹਨ। ਬੂਝੋ ਇਹ ਮਰਮਾ, ਇਹ ਭੇਦ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਪੰਡਿਤ ਹਰਦਿਆਲ ਜੀ ਦੱਸ ਰਹੇ ਨੇ ਕਿ ਆਪ ਜੀ ਇਹ ਮਰਮ ਇਹ ਭੇਦ ਜਾਣ ਲੈਣਾ ਕਰੋ।
1: ਵੇਦਨ ਵਿਦਸੋ ਜਬ ਗਰ ਪਾਵਹੇ,
0: ਜਿਵੇਂ ਵੇਦਾਂ ਦੇ ਵਿੱਚ ਮਰਿਆਦਾ ਦੱਸੀ ਗਈ ਹੈ, ਉਹਦੇ ਮਰਿਆਦਾ ਦੇ ਅਨੁਸਾਰ ਕਿਸੇ ਦੇ ਗਲ ਵਿੱਚ ਇਹ ਜਨੇਊ ਯੱਗਿਓ ਪਵਿੱਤ ਪਾਇਆ ਜਾਂਦਾ ਹੈ, ਤਾਂ
1: ਧਰਮ ਹੈ ਆਵਹੇ,
0: ਇਹ ਮੰਨਿਆ ਜਾਂਦਾ ਕਿ ਅੱਜ ਤੋਂ ਇਹ ਜਿਹੜਾ ਹੈ ਨਾ ਇਹ ਬ੍ਰਾਹਮਣ ਬਣ ਗਿਆ, ਅੱਜ ਤੋਂ ਖੱਤਰੀ ਬਣ ਗਿਆ। ਅਸਲ ਦੇ ਵਿੱਚ ਇਸ ਸੰਸਕਾਰ ਦੇ ਬਾਅਦ ਹੀ ਇਹ ਯੱਗਿਓ ਪਵਿੱਤ ਜਾਂ ਜਨੇਊ ਪਾਉਣ ਦੇ ਬਾਅਦ ਹੀ ਉਹਨੂੰ ਜਿਹੜਾ ਹੈ ਖੱਤਰੀ ਅਤੇ ਬ੍ਰਾਹਮਣ ਮੰਨਿਆ ਜਾਂਦਾ ਹੈ। ਇੰਝ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਪੰਡਿਤ ਹਰਦਿਆਲ ਜੀ ਪਾਂਡੇ ਜੀ ਦੇ ਬਚਨ ਸਰਵਣ ਕੀਤੇ ਹਨ। ਅਗਾਂਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਫਿਰ ਆਪਣੇ ਮੁਖ ਤੋਂ ਪਵਿੱਤਰ ਬਚਨ ਪ੍ਰਗਟ ਕਰ ਰਹੇ ਹਨ, ਦੱਸ ਰਹੇ ਹਨ,
1: ਧਰਮ ਜੋ ਆਹੀ,
0: ਕਹਿੰਦੇ ਠੀਕ ਹੈ ਪੰਡਿਤ ਜੀ, ਆਪ ਜੀ ਗੱਲਾਂ ਕਰਦੇ ਜੇ ਕਿ ਇਹ ਪੰਡਿਤਾਂ ਦਾ ਬ੍ਰਾਹਮਣਾਂ ਦਾ ਧਰਮ ਹੈ, ਇਹ ਖੱਤਰੀਆਂ ਦਾ ਧਰਮ ਹੈ, ਕਿ ਇਹ ਗੱਲ ਵਿੱਚ ਜਿਹੜਾ ਹੈ ਸੂਤ ਪਾ ਕੇ ਇਹ ਜਨੇਊ ਪਾ ਕਰਕੇ ਰੱਖਣਾ ਹੈ। ਤੁਸਾਂ ਨੇ ਕਿਹਾ ਇਹ ਧਾਰਮਿਕ ਚਿੰਨ੍ਹ ਹੈ ਅਤੇ ਇਹਦੇ ਨਾਲ ਹੀ ਉਹ ਬੰਦਾ ਖੱਤਰੀ ਜਾਂ ਬ੍ਰਾਹਮਣ ਮੰਨਿਆ ਜਾਂਦਾ ਹੈ। ਜੇ ਕਰਕੇ ਇਸ ਤਰ੍ਹਾਂ ਦੀ ਗੱਲ ਹੈ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਹਾਂ, ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕਿ ਜੇ ਕਰਕੇ ਬੰਦਾ ਚੰਗੇ ਕਰਮ ਕਰੇ, ਸੰਸਾਰ ਵਿੱਚ ਆ ਕਰਕੇ ਇੱਕ ਦੂਜੇ ਦਾ ਭਲਾ ਵਿਚਾਰੇ, ਭਲਾ ਕਰੇ, ਚੰਗੇ ਨੇਕ ਕੰਮ ਕਰਨਾ ਕਰੇ,
1: ਦਇਆ ਆਦਿ ਜੇ ਸ਼ੁਭ ਨਿਰਭਏ,
0: ਚੰਗੇ ਚੰਗੇ ਧਰਮ ਕਰਨੇ, ਧਰਮ ਕੀ ਇਹ ਸਾਧ ਸੰਗਤ ਜੀ ਧਰਮ ਦੇ ਅੰਗ ਹਨ, ਇੱਕ ਹੈ ਦਇਆ, ਸੰਤੋਖ, ਖਿਮਾ ਆਦਿਕ ਸੱਤ ਨੂੰ ਧਾਰਨ ਕਰਨਾ, ਇਹ ਧਰਮ ਦੇ ਗੁਣ ਹਨ। ਅਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਜਿਹੜੇ ਦਇਆ ਆਦਿਕ ਕਰਮ ਸ਼ੁਭ ਕਰਮ ਕਰਦੇ ਹਨ, ਸ਼ੁਭ ਕਰਮਾਂ ਦਾ ਨਿਰਵਾਹ ਕਰਦੇ ਹਨ, ਤੇ ਜੇ ਕਰਕੇ ਉਹ ਸ਼ੁਭ ਕਰਮ ਕਰਦੇ ਹੋਣ ਇਹ ਗੱਲ ਵਿੱਚ ਪਾ ਕੇ, ਤਾਂ ਮੈਂ ਮੰਨਦਾ ਠੀਕ ਹੈ ਕਿ ਉਹ ਬ੍ਰਾਹਮਣ ਹੈ, ਉਹ ਖੱਤਰੀ ਨੇ, ਪਰ ਜਿਹੜੇ ਲੋਕ ਗੱਲ ਵਿੱਚ ਸੂਤ ਪਾ ਕਰਕੇ, ਜਨੇਊ ਪਾ ਕਰਕੇ, ਜਿਹੜੇ ਕੁ ਕਰਮ ਮੰਦੇ ਕਰਮ ਕਮਾਉਂਦੇ ਹਨ,
1: ਹਿੰਸਾ ਧਰੋਹਿ ਅਧਰਮਾ,
0: ਕੱਲਾ ਲੋਕਾਂ ਤੋਂ ਧਨ ਖੋ ਖੋ ਕੇ ਲੈਣਾ, ਹਿੰਸਾ ਕਰਨੀ, ਧਰੋਹ, ਅਪਰਾਧ ਕਰਨੇ, ਧੋਖਾ ਦੇਣਾ, ਐਸੇ ਠੱਗੀਆਂ ਮਾਰਨੀਆਂ, ਗੱਲ ਵਿੱਚ ਜਨੇਊ ਪਾ ਕਰਕੇ ਜੇ ਕਰਕੇ ਕੋਈ ਐਸੇ ਕਰਮ ਕਰਦਾ ਹੈ ਤਾਂ
1: ਅੰਤ ਪਰਯੰਤ ਦੁਸ਼ਟਤਾ ਤਹਾਰੇ,
0: ਅੰਤ ਪਰਯੰਤ ਅਖੀਰਲੇ ਸਮੇਂ ਤੱਕ ਜਿੰਨੇ ਚਿਰ ਤੱਕ ਜਿਉਂਦਾ ਹੈ ਉਨੇ ਚਿਰ ਤੱਕ ਜੇ ਕਰਕੇ ਉਹ ਐਸੀ ਮੰਦੇ ਕਰਮ ਕਮਾਉਂਦਾ ਹੈ ਤਾਂ
1: ਝੂਠ ਪਿਛੰਤਾ ਚਿਤ ਹਿਤਕਾਰੇ,
0: ਜੀ ਹਾਂ ਸਦੀਵ ਜੀਵਨ ਦੇ ਵਿੱਚ ਜਿੰਨੇ ਝੂਠ ਕਮਾਇਆ, ਚੁਗਲੀ ਕੀਤੀ, ਈਰਖਾ ਕੀਤੀ ਹੈ, ਆਪਣੇ ਮਨ ਦੇ ਵਿੱਚ ਹਿੱਤ ਦੇ ਵਿੱਚ ਐਸੇ ਹੀ ਮੰਦੇ ਕਰਮ ਕਮਾਏ ਹਨ,
1: ਖਤਰੇ ਦਿਵਜ ਕਿਥੋਂ ਝੰਡਾਲਾ।
0: ਕਹਿੰਦੇ ਪੰਡਿਤ ਜੀ ਸਾਡੀ ਗੱਲ ਸੁਣੋ, ਜੇ ਕਰਕੇ ਸੰਸਾਰ ਵਿੱਚ ਆ ਕਰਕੇ ਕੋਈ ਮੰਦੇ ਕਰਮ ਕਰਦਾ ਹੈ ਤਾਂ ਭਾਵੇਂ ਉਹ ਖੱਤਰੀ ਹੈ, ਭਾਵੇਂ ਉਹ ਬ੍ਰਾਹਮਣ ਹੈ, ਜਾਂ ਤਾਂ ਉਹ ਚੰਡਾਲ ਹੈ, ਇਹਨਾਂ ਦੇ ਵਿੱਚੋਂ ਜੋ ਕੋਈ ਵੀ ਹੋਵੇ
1: ਜਾਏ ਜਮ ਦੰਡ ਵਿਸਾਲਾ,
0: ਉਹਨੂੰ ਆਪਣੇ ਕੀਤੇ ਹੋਏ ਕਰਮ ਜਿਹੜੇ ਨੇ ਉਹ ਭੋਗਣੇ ਹੀ ਪੈਂਦੇ ਹਨ। ਜਮ ਦੰਡ ਵਿਸਾਲਾ, ਜਮਾਂ ਦਾ ਡਰ ਜਿਹੜਾ ਉਹਦੇ ਸਿਰ 'ਤੇ ਜਮਾਂ ਦੀ ਮਾਰ ਪੈਂਦੀ ਹੈ ਉਹਨੂੰ ਜਿਹੜੇ ਮੰਦੇ ਕਰਮ ਕਰਦਾ ਹੈ, ਭਾਵੇਂ ਗੱਲ ਵਿੱਚ ਜਣੇਉ ਪਾ ਲਓ, ਭਾਵੇਂ ਜੋ ਮਰਜ਼ੀ ਕਰ ਲਓ, ਜੇ ਕਰਕੇ ਕਰਮ ਨਹੀਂ ਚੰਗੇ ਕੀਤੇ ਤੇ ਮੁੜ ਕੇ ਜਮ ਰਾਜੇ ਨੇ ਡਾਂਡੀ ਦੇਣਾ, ਸਜ਼ਾਵਾਂ ਦੇਣੀਆਂ ਹਨ।
1: ਕੌਣ ਜਨੇਊ ਤੇ ਫਲ ਦੀਨਾ,
0: ਕਹਿੰਦੇ ਫਿਰ ਜਨੇਊ ਪਾਉਣ ਨਾਲ ਕੀ ਫਲ ਮਿਲ ਗਿਆ ਸਾਨੂੰ ਦੱਸਣਾ ਕਰੋ। ਸਵਾਲ ਕੀਤਾ ਫਿਰ ਤੋਂ ਹਰਦਿਆਲ ਜੀ ਦੇ ਨਾਲ, ਕਹਿੰਦੇ ਜੇ ਕਰਕੇ ਜਨੇਊ ਅਸੀਂ ਪਾ ਲਈਏ ਤਾਂ ਇਹਦੇ ਨਾਲ ਸਾਨੂੰ ਕੀ ਫਲ ਪ੍ਰਾਪਤ ਹੋਣਾ ਹੈ।
1: ਆਇਓ ਨਰਕ ਇਹਾਂ ਅਗ ਕੀ ਨਾ,
0: ਬੰਦਾ ਤਾਂ ਜਿਹੜਾ ਆਪਣੇ ਕਰਮਾਂ ਦੇ ਕਰਕੇ ਨਰਕ ਸਵਰਗ ਵਿੱਚ ਜਾਂਦਾ, ਜੇ ਕਰਕੇ ਮੰਦੇ ਕਰਮ ਕੀਤੇ, ਮਾੜੇ ਕਰਮ ਕੀਤੇ ਤੇ ਪਾਇਓ ਨਰਕ, ਉਹਨੂੰ ਨਰਕ ਮਿਲ ਜਾਂਦਾ। ਇਹਾਂ ਅਗ ਕੀ ਨਾ, ਇੱਥੇ ਪਾਪ ਕਰਕੇ ਉਹ ਫਿਰ ਨਰਕਾਂ ਵਿੱਚ ਜਾਂਦਾ ਹੈ। ਸਾਧ ਸੰਗਤ ਜੀ, ਇਹ ਦੱਸਿਆ ਗਿਆ ਸ਼ਾਸਤਰਾਂ ਦੇ ਵਿੱਚ, ਜੇ ਕਰਕੇ ਕੋਈ ਚੰਗੇ ਕਰਮ ਕਰਦਾ ਹੈ, ਪੁੰਨਿਆਪੀ ਪੁੰਨ ਲੋਕਮ, ਉਹਨੂੰ ਪੁੰਨ ਲੋਕ ਪ੍ਰਾਪਤ ਹੁੰਦੇ ਨੇ, 14 ਲੋਕ ਹਨ ਅਤੇ ਉਹਦੇ ਵਿੱਚੋਂ ਉਹਨੂੰ ਪੁੰਨ ਉਹਦੇ ਕਰਮਾਂ ਦੇ ਹਿਸਾਬ ਨਾਲ ਉਹਨੂੰ ਲੋਕ ਪ੍ਰਾਪਤ ਹੁੰਦਾ, ਉੱਥੇ ਚਲਾ ਜਾਂਦਾ ਮਰਨ ਉਪਰੰਤ। ਅਤੇ ਫਿਰ ਜੇ ਕਰਕੇ ਮੰਦੇ ਕਰਮ ਕੀਤੇ ਪਾਪਾਮੀ ਨਰਕ, ਅਤੇ ਜੇ ਕਰਕੇ ਮੰਦੇ ਕਰਮ ਕਰਦਾ ਅਤੇ ਨਰਕ ਦੇ ਵਿੱਚ ਜਿਹੜੇ ਨੇ ਦੁੱਖ ਭੋਗਦਾ ਹੈ ਨਰਕਾਂ ਦੇ ਵਿੱਚ, ਉਹ ਵੀ 18 ਪ੍ਰਕਾਰ ਦੇ ਵਿਦਵਾਨਾਂ ਨੇ ਨਰਕ ਮੰਨੇ ਨੇ, 18 ਪ੍ਰਕਾਰ ਦੇ ਨਰਕ ਹਨ, ਉਹਦੇ ਵਿੱਚ ਦੁੱਖ ਭੋਗਦਾ ਹੈ। ਜੇ ਕਰਕੇ ਚੰਗੇ ਅਤੇ ਮੰਦੇ ਕਰਮਾਂ ਦਾ ਜਿਹੜਾ ਹੈ ਨਾ ਪਲੜਾ ਇੱਕੋ ਜਿਹਾ ਹੋ ਜਾਏ, ਜਿਵੇਂ ਤਰਾਜੂ ਦੇ ਵਿੱਚ ਇੱਕ ਪਾਸੇ ਚੰਗੇ ਕਰਮ ਰੱਖੇ ਜਾਣ, ਇੱਕ ਪਾਸੇ ਮੰਦੇ ਕਰਮ ਰੱਖੇ ਜਾਣ, ਸਾਡੇ ਪਾਪ ਕਰਮ ਰੱਖੇ ਜਾਣ, ਇੱਕ ਪਾਸੇ ਪੁੰਨ ਕਰਮ ਰੱਖੇ ਜਾਣ, ਪੁੰਨ ਅਤੇ ਪਾਪ ਰੱਖਿਆ ਜਾਏ ਬੰਦੇ ਦਾ ਸਾਡਾ, ਜੇ ਕਰਕੇ ਤਰਾਜੂ ਜਿਹੜਾ ਉਹ ਬਰੋਬਰਤਾ ਦੇ ਵਿੱਚ ਆ ਜਾਵੇ, ਇੱਕੋ ਜਿਹਾ ਹੋ ਜਾਏ, ਤਾਂ ਸਾਧ ਸੰਗਤ ਜੀ ਕਹਿੰਦੇ ਉਬਿਆਮੀ ਪ੍ਰਿਥਵੀ ਲੋਕਮ, ਵਾਪਿਸ ਉਹਨੂੰ ਜਿਹੜਾ ਹੈ ਧਰਤੀ ਵਿੱਚ ਸੁੱਟ ਦਿੱਤਾ ਜਾਂਦਾ। ਸੋ ਇਵੇਂ ਮਹਾਰਾਜ ਜੀ ਕਹਿੰਦੇ ਗੇੜਾ ਨਾ 84 ਦਾ ਖਤਮ ਹੀ ਨਹੀਂ ਹੁੰਦਾ, ਕਦੇ ਉੱਧਰ ਚਲੇ ਗਿਆ ਜੀ, ਕਦੇ ਨਰਕ ਵਿੱਚ, ਕਦੇ ਸੁਰਗ ਦੇ ਵਿੱਚ, ਅਤੇ ਕਦੇ ਧਰਤੀ ਵਿੱਚ ਆ ਜਾਂਦਾ ਹੈ। ਫਿਰ ਉਧਾਰ ਕਿਵੇਂ ਹੁੰਦਾ ਹੈ? ਉਧਾਰ ਸਾਧ ਸੰਗਤ ਜੀ, ਬਿਨ ਗੁਰ ਪੂਰੇ ਨਾ ਹੀ ਉਧਾਰ, ਬਾਬਾ ਨਾਨਕ ਆਖੇ ਇਹੋ ਵਿਚਾਰ। ਜਦੋਂ ਪੂਰਾ ਗੁਰੂ ਮਿਲ ਜਾਂਦਾ ਹੈ ਨਾ, ਤੇ ਫਿਰ ਉਹ ਸਾਧ ਸੰਗਤ ਜੀ ਕੀ ਨਰਕ ਤੇ ਕੀ ਸੁਰਗ, ਇਹਨਾਂ 84 ਦੇ ਗੇੜੇ ਦੇ ਵਿੱਚੋਂ ਜੀ ਨੂੰ ਕੱਢ ਕਰਕੇ ਉਹ ਪਰਮੇਸ਼ਰ ਦੇ ਨਾਲ ਮਿਲਾ ਦਿੰਦਾ ਹੈ। ਫਿਰ ਸਾਧ ਸੰਗਤ ਜੀ ਉਹ ਕਿੱਥੇ ਨਹੀਂ ਜਾਂਦਾ, ਉਹ ਫਿਰ ਉੱਥੇ ਵੱਸ ਜਾਂਦਾ ਹੈ ਸਦੀਵ ਕਾਲ ਲਈ। ਸੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਥਨ ਕਰਦੇ ਨੇ, ਪੰਡਿਤ ਜੀ ਜੇ ਕਰਕੇ ਬੰਦਾ ਕੋਈ ਮਾੜੀ ਕਰਮ ਕਰੇ ਅਤੇ ਗੱਲ ਵਿੱਚ ਜਣੇਊ ਪਾ ਲੈ, ਭਾਵੇਂ ਜੋ ਮਰਜ਼ੀ ਕਰ ਲਵੇ, ਇਹ ਇਕੱਲੇ ਉਸ ਪੰਡਿਤ ਨੂੰ ਥੋੜ੍ਹੀ ਦੱਸਿਆ, ਸਾਨੂੰ ਵੀ ਦੱਸਿਆ ਹੈ। ਜੇ ਕਰਕੇ ਅਸੀਂ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਬਖਸ਼ੀਸ਼ ਆਪਣੇ ਸੀਸ 'ਤੇ ਸਜਾਈ ਹੈ, ਮਹਾਰਾਜ ਜੀ ਨੇ ਸਾਨੂੰ ਸਾਬਤ ਸੂਰਤ ਦਸਤਾਰ ਸਿਰਾ, ਇਹ ਦਸਤਾਰ ਦਿੱਤੀ ਹੈ, ਮਹਾਰਾਜ ਜੀ ਨੇ ਕਕਾਰ ਦਿੱਤੇ ਹਨ, ਇਹ ਸਾਨੂੰ ਯਾਦ ਕਰਾਉਂਦੇ ਨੇ, ਇਹ ਹੱਥ ਵਿੱਚ ਆਪਾਂ, ਮਹਾਰਾਜ ਜੀ ਨੇ ਕੜਾ ਦਿੱਤਾ ਹੈ ਅਤੇ ਹੱਥ ਵਿੱਚ ਅਸਾਣੇ ਪਾ ਕੇ ਰੱਖਿਆ, ਕਾਹਦੇ ਲਈ ਦਿੱਤਾ? ਇਹ ਸਾਨੂੰ ਚੇਤੇ ਆਵੇ ਜਦੋਂ ਇਹ ਹੱਥ ਦੇ ਨਾਲ ਅਸੀਂ ਕੋਈ ਮਾੜਾ ਕੰਮ ਕਰਨ ਨੂੰ ਜਾਈਏ ਅਤੇ ਸਾਨੂੰ ਚੇਤੇ ਆਵੇ ਕਿ ਨਹੀਂ, ਓਏ ਪੁਰਖਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਦਾਤ ਹੈ, ਤੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸਿੱਖ ਹੈ, ਇਹ ਸਾਨੂੰ ਚੇਤੇ ਆਵੇ, ਇਹ ਕੜੇ ਨੂੰ ਵੇਖ ਕਰਕੇ, ਇਹ ਚਿੰਨ ਕਾਹਦੇ ਲਈ ਦਿੱਤੇ ਗਏ? ਇਹ ਇਸ ਲਈ ਦਿੱਤੇ ਗਏ ਸਾਧ ਸੰਗਤ ਜੀ ਕਿ ਸਾਨੂੰ ਚੇਤੇ ਆਵੇ ਕਿ ਅਸੀਂ ਗੁਰੂ ਸਾਹਿਬ ਜੀ ਦੇ ਲਾਡਲੇ ਸਪੂਤ ਹਾਂ ਅਤੇ ਉਹਨਾਂ ਦੇ ਸਪੂਤ ਬਣਨਾ ਹੈ। ਉਹਨਾਂ ਦੇ ਸਪੂਤ ਕਿਵੇਂ ਬਣਾਂਗੇ? ਜਦੋਂ ਉਹਨਾਂ ਦੇ ਬਚਨਾਂ ਨੂੰ ਅਸੀਂ ਅਪਣਾਵਾਂਗੇ, ਰਹਿਤ ਧਾਰਨ ਕਰਕੇ ਫਿਰ ਦਿੱਤੇ ਹੋਏ ਮਾਰਗ 'ਤੇ ਚੱਲਾਂਗੇ, ਤਾਂ ਜਾ ਕਰਕੇ ਸਪੂਤ ਬਣਾਂਗੇ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਕਹਿਣ ਲੱਗੇ ਕੋਈ ਆ ਕਰਕੇ ਜੋ ਮਰਜ਼ੀ ਪਾਈ ਜਾਏ ਪਰ ਮੰਦੇ ਕਰਮ ਕਰੇ ਤਾਂ ਫਿਰ ਕਹਿੰਦੇ ਜੀ ਦਾ ਹਾਲ ਉਹੀ ਮਾੜਾ ਹੁੰਦਾ ਹੈ। ਇੰਜ ਦਿਜਬਰ ਜਿਹੜੇ ਨੇ ਸਾਰੇ ਬੈਠੇ ਹੋਏ ਨੇ, ਪੰਡਿਤ ਖੱਤਰੀ ਬ੍ਰਾਹਮਣ ਸਾਰੇ ਬੈਠੇ ਸਨ ਬਾਬਾ ਕਾਲੂ ਜੀ ਦੇ ਘਰ, ਉਹ ਸਾਰੀ ਐਸੇ ਬਚਨ ਸੁਣ ਕਰਕੇ ਦੰਗ ਹੋ ਗਏ ਹਨ।
1: ਮਸਟ ਕੁਛ ਆਵ ਨਾ ਜੈਸੇ,
0: ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਸੁਣ ਕਰਕੇ ਹੁਣ ਅੱਗੇ ਕੋਈ ਬੋਲ ਨਹੀਂ ਸੀ ਸਕਦਾ, ਸਾਰੇ ਮੁਸ਼ਟ ਚੁੱਪ ਹੋ ਗਏ, ਕੋਈ ਕਿਸੇ ਦੇ ਕੋਲ ਜਵਾਬ ਹੀ ਨਹੀਂ ਹੈ। ਜੋ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਗੱਲ ਕੀਤੀ ਹੈ ਉਹਦਾ ਜਵਾਬ ਹੀ ਕਿਸੇ ਕੋਲ ਨਹੀਂ ਹੈ।
1: ਸਾਨੂੰ ਮੁਖ ਉੱਤਰ ਦੇ ਨਾ
0: ਕੋਈ ਜਿਹੜਾ ਅੱਗੇ ਨਹੀਂ ਆਇਆ ਉੱਤਰ ਦੇਣ ਲਈ ਗੁਰੂ ਸਾਹਿਬ ਜੀ ਨੂੰ ਜਵਾਬ ਦੇਣ ਦੇ ਲਈ।
1: ਸਮਝਤ ਚਿੱਤ ਸੋ,
0: ਸਾਰੀ ਮਨੀ ਮਨ ਕਹਿ ਰਹੇ ਨੇ ਕਿ ਇਹਨਾਂ ਦੀਆਂ ਗੱਲਾਂ ਸੱਚੀਆਂ ਨੇ, ਇਹ ਜੋ ਕਹਿ ਰਹੇ ਹਨ ਇਹ ਖਰਾ ਹੈ, ਇਹ ਸੱਚ ਹੈ, ਸੱਚ ਬੋਲ ਰਹੇ ਹਨ।
1: ਸੁਣਨ ਕੀ ਬਚ ਅਭਲਾਖਾ,
0: ਤਾਂ ਵੀ ਕਹਿੰਦੇ ਮਨ ਦੇ ਵਿੱਚ ਨਾ ਔਰ ਉਪਦੇਸ਼ ਸੁਣਨ ਦੀ ਅਭਿਲਾਖਾ ਹੈ। ਪੰਡਿਤ ਹਰਦਿਆਲ ਜੀ ਦੇ ਮਨ ਵਿੱਚ ਔਰ ਅਭਿਲਾਖਾ ਹੈ, ਇੱਛਾ ਹੈ ਕਿ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਤੋਂ ਮੈਂ ਔਰ ਉਪਦੇਸ਼ ਸਰਵਣ ਕਰਾਂ, ਮੈਂ ਉਹਨਾਂ ਕੋਲੋਂ ਔਰ ਗਿਆਨ ਜਿਹੜਾ ਹੈ ਉਹ ਮੈਂ ਹਾਸਲ ਕਰਾਂ, ਲੈਣਾ ਕਰਾਂ, ਇਸ ਲਈ ਅੱਗੇ ਦੱਸ ਰਹੇ ਹਨ।
1: ਬਹੁਤ ਹਰਦਿਆਲ ਇਮ ਪਾਖਾ,
0: ਤਾਂ ਪੰਡਿਤ ਹਰਦਿਆਲ ਜੀ ਅੱਗੇ ਹੋ ਕਰਕੇ ਪੁਰੋਹਿਤ ਜੀ ਕਹਿਣ ਲੱਗੇ,
1: ਕੌਣ ਜੰਜੂ ਤੇ ਜਾਏ ਨਾ ਨਰਕਾ,
0: ਤੇ ਕਹਿੰਦੇ ਤੁਸੀਂ ਜੋ ਪੁੱਛਦੇ ਹੋ ਨਾ ਕੌਣ ਜੰਜੂ ਤੇ ਜਾਏ ਨਾ ਨਰਕਾ, ਫਿਰ ਤੁਸੀਂ ਦੱਸੋ ਸਾਡਾ, ਤੁਸੀਂ ਕਹਿੰਦੇ ਹੋ ਅਸੀਂ ਤੁਹਾਨੂੰ ਜਨੇਊ ਪਾਉਣ ਲੱਗੇ ਹਾਂ ਅਤੇ ਤੁਸੀਂ ਆਖਦੇ ਜੇ ਕਿ ਇਹ ਨਾਲ ਨਹੀਂ ਜਾਣਾ, ਇਹ ਪਾਉਣ ਨਾਲ ਬੰਦੇ ਨੇ ਸਵਰਗ 'ਤੇ ਥੋੜ੍ਹੀ ਚਲੇ ਜਾਣਾ, ਨਰਕ 'ਤੇ ਥੋੜ੍ਹੀ ਚਲੇ ਜਾਣਾ, ਤੁਸੀਂ ਤਾਂ ਗੱਲ ਕਰਮਾਂ ਦੀ ਕਰਦੇ ਹੋ। ਤਾਂ ਪੰਡਿਤ ਹਰਜਿਆਲ ਜੀ ਹੁਣ ਪੁੱਛਦੇ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ, ਫਿਰ ਤੁਸੀਂ ਦੱਸੋ ਉਹ ਕਿਹੋ ਜਿਹਾ ਜਨੇਊ ਹੈ, ਕੈਸਾ ਜੰਜੂ ਹੈ ਜਿਹਨੂੰ ਪਾਉਣ ਦੇ ਨਾਲ ਬੰਦਾ ਨਰਕਾਂ ਦੇ ਵਿੱਚ ਨਹੀਂ ਜਾਂਦਾ ਹੈ।
1: ਜਾਂਤੇ ਜਮ ਨਹਿ ਕਰਹਿ ਕੁਤਰਕਾ,
0: ਜਿਹਦੇ ਨਾਲ ਜਮ ਜਿਹੜੇ ਨੇ ਉਹ ਕੁਤਰਕ ਨਹੀਂ ਕਰਦੇ, ਜਮ ਰਾਜੇ ਉਸ ਨੂੰ ਨਹੀਂ ਫੜਦੇ, ਉਹਨੂੰ ਸਜ਼ਾ ਨਹੀਂ ਦਿੰਦੇ, ਉਹਦੇ ਨਾਲ ਧੱਕਾ ਨਹੀਂ ਕਰਦੇ, ਐਸਾ ਜਨੇਊ ਦੱਸਣਾ ਕਰੋ।
1: ਰਸਨਾ ਦੇਹੋ ਸੁਣਾਈ,
0: ਆਪਣੇ ਰਸਨਾ ਤੋਂ ਸਾਨੂੰ ਕਿਰਪਾ ਕਰਕੇ ਆਪ ਜੀ ਸਰਵਣ ਕਰਾਓ, ਦੱਸਣਾ ਕਰੋ।
1: ਚਾਹ ਸਭ ਉਰ ਹਰ ਖਾਈ,
0: ਜੀ ਹਾਂ ਸਾਰਿਆਂ ਦੇ ਮਨ ਵਿੱਚ ਇੱਛਾ ਹੈ, ਸਾਰੇ ਤੁਹਾਡੇ ਬਚਨ ਸੁਣ ਕੇ ਖੁਸ਼ ਹੋ ਰਹੇ ਨੇ। ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ ਹਰਦਿਆਲ ਜੀ ਤੁਸੀਂ ਕਿਰਪਾ ਕਰਕੇ ਦੱਸੋ ਉਹ ਫਿਰ ਕਿਹੜਾ ਜਿਹੜੇ ਇਹ ਜਿਹੜਾ ਸਾਨੂੰ ਪਾਉਣਾ ਚਾਹੀਦਾ ਹੈ, ਆਪ ਜੀ ਦੱਸੋ, ਆਪ ਜੀ ਕੋਲੋਂ ਬਚਨ ਸੁਣ ਕਰਕੇ ਸਾਰਿਆਂ ਨੂੰ ਖੁਸ਼ੀ ਹੋਵੇਗੀ।
1: ਕਮਲ ਬਦਨ ਪੁਨ ਬਚਨ ਬਖਾਨੇ,
0: ਤਾਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਆਪਣੇ ਪਾਵਨ ਪਵਿੱਤਰ ਮੁਖ ਤੋਂ ਕਹਿਣ ਲੱਗੇ,
1: ਜਿਸ ਜੰਜੂ ਤੇ ਜਨ ਸਨਮਾਨੇ,
0: ਕਹਿੰਦੇ ਹੁਣ ਸੁਣੋ ਭਾਈ, ਕਹਿੰਦੇ ਉਹ ਐਸਾ ਜਨੇਊ ਹੈ ਜੇ ਕਰਕੇ ਬੰਦਾ ਪਾ ਲਵੇ ਨਾ ਤਾਂ ਲੋਕ ਤੇ ਪਰਲੋਕ ਦੇ ਵਿੱਚ ਉਹਦਾ ਸਨਮਾਨ ਹੁੰਦਾ, ਲੋਕ ਤੇ ਪਰਲੋਕ ਦੇ ਵਿੱਚ ਉਹਦੀ ਵਾਹਵਾਹੀ ਹੁੰਦੀ ਹੈ।
1: ਸ੍ਰੀ ਮੁਖ ਵਾਕ ਸਲੋਕ ਮਹਲਾ ਪਹਿਲਾ,
0: ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਲੋਕ ਉਚਾਰਨ ਕੀਤਾ, ਆਪ ਜੀ ਆਸਾ ਜੀ ਦੇ ਵਾਰ ਦੇ ਵਿੱਚ ਸਰਵਣ ਕਰਦੇ ਹੋ, ਇਸ ਸਲੋਕ ਨੂੰ ਅੱਗੇ ਦੱਸ ਰਹੇ ਹਨ।
1: ਸੰਤੋਖ ਸੁਤ,
0: ਕਹਿੰਦੇ ਹੇ ਜੀਓ ਤੁਸੀਂ ਪੁੱਛਿਆ ਕਿ ਉਹ ਕਿਹੜਾ ਜਨੇਊ ਹੈ, ਜੰਜੂ ਹੈ ਜਿਹਨੂੰ ਪਾਉਣ ਦੇ ਨਾਲ ਬੰਦਾ ਨਰਕਾਂ ਦੇ ਵਿੱਚ ਨਹੀਂ ਜਾਂਦਾ, ਉਹਨੂੰ ਜਮ ਦੇ ਕਸ਼ਟ ਦੁੱਖ ਨਹੀਂ ਭੋਗਣੇ ਪੈਂਦੇ, ਤਾਂ ਸਰਵਣ ਕਰੋ ਦਇਆ ਕਪਾਹਾ। ਉਹ ਜਿਹੜਾ ਜਨੇਊ ਹੈ ਜਿਹੜਾ ਹਰ ਇੱਕ ਨੂੰ ਪਾਉਣਾ ਚਾਹੀਦਾ, ਉਹ ਦਇਆ ਦੇ ਨਾਲ ਬਣਿਆ ਹੋਇਆ ਹੈ, ਉਹ ਕਪਾਹ ਜਿਹੜਾ ਉਹਦੇ ਵਿੱਚ ਰੱਖਿਆ ਨਾ ਉਹ ਦਇਆ ਦਾ ਹੈ, ਭਾਵੇਂ ਦਇਆ ਸਭ ਤੋਂ ਵੱਡਾ ਗੁਣ ਹੈ ਸਾਧ ਸੰਗਤ ਜੀ। ਜੇ ਕਰਕੇ ਬੰਦੇ ਦੇ ਵਿੱਚ ਦਇਆ ਹੈ ਨਾ, ਸੱਚ ਜਾਣਿਓ ਉਸ ਬੰਦੇ ਦਾ ਉਧਾਰ ਹੋਣਾ ਹੀ ਹੋਣਾ ਹੈ ਜੇ ਉਹਦੇ ਮਨ ਵਿੱਚ ਦਇਆ ਹੈ। ਪਾਤਸ਼ਾਹ ਜੀ ਕਹਿੰਦੇ ਨੇ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ, ਜਿਸਦੇ ਮਨ ਵਿੱਚ ਦਇਆ ਹੈ, ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨ ਸੂਤ। ਅਸਲ ਵਿੱਚ ਜਿਹੜਾ ਧਰਮ ਹੈ ਨਾ, ਬੰਦਾ ਉਦੋਂ ਹੀ ਧਾਰਮਿਕ ਬਣ ਸਕਦਾ ਜਦੋਂ ਉਹਦੇ ਮਨ ਵਿੱਚ ਦਇਆ ਆਵੇ। ਦਇਆ ਦਾ ਪੁੱਤਰ ਅੱਗੇ ਧਰਮ ਹੈ, ਜਿਹਦੇ ਮਨ ਵਿੱਚ ਦਇਆ ਹੈ ਉਹਦੇ ਕੋਲ ਹੀ ਧਾਰਮਿਕ ਪੁਣਾ ਆਵੇਗਾ, ਉਹੀ ਬੰਦਾ ਕਹਿ ਸਕਦਾ ਕਿ ਮੈਂ ਧਾਰਮਿਕ ਹਾਂ। ਦਇਆ ਕੀ ਹੁੰਦੀ? ਇੱਕ ਦੂਜੇ 'ਤੇ ਦਇਆ ਕਰਨੀ, ਕੋਈ ਦੁੱਖ ਵਿੱਚ ਹੋਵੇ ਉਹਦੀ ਸਹਾਇਤਾ ਕਰਨੀ, ਪ੍ਰਾਣੀ ਮਾਤਰ 'ਤੇ ਦਇਆ ਕਰਨੀ, ਸਾਰਿਆਂ 'ਤੇ ਦਇਆ ਕਰਨੀ, ਹਰ ਇੱਕ ਦਾ ਭਲਾ ਵਿਚਾਰਨਾ ਸਾਧ ਸੰਗਤ ਜੀ, ਦਇਆ ਦੇ ਕਈ ਜਿਹੜੇ ਨੇ ਅੱਗੇ ਉਹ ਗੁਣ ਹਨ। ਸੋ ਇਵੇਂ ਕਹਿੰਦੇ ਉਹ ਦਇਆ ਦੇ ਕਪਾ ਨਾਲ ਬਣਿਆ ਹੋਇਆ ਸੰਤੋਖ ਸੂਤ, ਜਾਣ ਲੈਣਾ ਚਾਹੀਦਾ ਹੈ, ਜਾਣ ਲੈਣੀ ਜੇ ਕਰਕੇ ਸਾਡੇ ਮਨ ਵਿੱਚ ਸੰਤੋਖ ਆ ਗਿਆ, ਉਹਦੇ ਵਰਗਾ ਤਾਂ ਕੋਈ ਸੁੱਖ ਨਹੀਂ, ਉਹਦੇ ਵਰਗਾ ਕੋਈ ਸੰਤੋਖ ਨਹੀਂ, ਦੇ ਵਿੱਚ ਸੰਜੋਸ਼ੀ ਰਹਿਣਾ, ਜੋ ਪਰਮੇਸ਼ਰ ਨੇ ਦਿੱਤਾ ਉਹਦੇ ਵਿੱਚ ਸੁੱਖੀ ਰਹਿਣਾ, ਉਹਨੇ ਸੰਤਾਂ ਉਹਦੇ ਵਿੱਚ ਸੁੱਖੀ ਰਹਿਣਾ, ਇਹ ਗੁਣ ਤਾਂ ਬਹੁਤ ਹੀ ਗਾਵੇ ਟੋਵੇ ਕਿਸੇ ਗੁਰਲੇ ਹੀ ਬਹੁਤ ਪ੍ਰਾਪਤ ਹੁੰਦਾ ਹੈ, ਕਿਸੇ ਗੁਰਲੇ ਹੀ ਬਿਨਾਂ ਸੰਤੋਖ ਨਹੀਂ ਕੋ ਰਾਜੇ, ਬਿਨਾਂ ਸੰਤੋਖ ਸੰਤੋਖ ਦੇ ਨਾਲ ਹੀ ਬੰਦਾ ਰਾਜ ਸਕਦਾ, ਉਹ ਦੇ ਨਾਲ ਹੀ ਤਾਂ ਸਾਰਾ ਸੰਸਾਰ ਜੀ ਬੰਦੇ ਦੇ ਇੰਨੇ ਵੱਡੇ ਵੱਡੇ ਗੁਰਨੇ ਤੇ ਇੰਨੇ ਵੱਡੇ ਵੱਡੇ ਪ੍ਰਾਣੇ ਕਦੇ ਨਹੀਂ ਜਿਹੜੀਆਂ ਨੇ ਉਹ ਫੁਰ ਸਕਦੀਆਂ, ਕਦੇ ਕਈ ਜਿਹੜੀਆਂ ਦਾ ਦੁਸ਼ਮਣ ਨਹੀਂ ਵੱਡੀ ਹੈ, ਜਨਤਾ ਕਿਸੇ ਗੁਰਲੇ ਦੀ ਵੀ ਬੀਜਦੀ ਹੈ, ਜਦੋਂ ਸੰਤੋਖ ਕਾ ਜਾਵੇ ਧਾਰਨ ਕਰਨਾ, ਜਿਨ੍ਹਾਂ ਨੇ ਐਸਾ ਗੱਲ ਵਿੱਚ ਜਨੇਊ ਪਾਉਣਾ ਤੇ ਐਸਾ ਗੱਲ ਵਿੱਚ ਜਨੇਊ ਮਹਾਰਾਜ ਜੀ ਕਹਿੰਦੇ ਨਾ ਇਹੋ ਤੁਰ ਮਹਾਰਾਜ ਜੀ ਕਦੇ ਨਹੀਂ ਨਾ ਇਹੋ ਤੁਰ ਇਹ ਟੁੱਟ ਜਾਂਦੇ ਨਹੀਂ ਫਿਰੇ ਦਾ ਬਣਿਆ ਹੋਇਆ ਸੂਤ ਦਾ ਬਣਿਆ ਅਗੇ ਦਾ ਬਣਿਆ ਇੱਕ ਨਾ ਇੱਕ ਦਾ ਟੁੱਟ ਜਾਣਾ ਮਲ ਵੀ ਲੱਗਣੀ ਹੈ ਤੇ ਲੈਲਾ ਵੀ ਹੋ ਜਾਣਾ ਹੈ ਲੱਭ ਵੀ ਲੱਗਣੀ ਹੈ ਮੇਰੇ ਲੱਭ ਵੀ ਮਲ ਲੱਗਣੇ ਨਾ ਇਹੋ ਜਲੇ ਨਾ ਜਾਏ ਉਹਨੇ ਕਿਤੇ ਨਾ ਸੜ ਵੀ ਜਾਣਾ ਜਾਏ ਉਹਨੇ ਪਰ ਇਹ ਜਿਹੜਾ ਨਾ ਜਿਹੜਾ ਅਸੀਂ ਦੱਸ ਰਿਹਾ ਜਿਹੜਾ ਦਇਆ ਨਾ ਜਿਹੜਾ ਤੁਸੀਂ ਨਾਲ ਬਣਿਆ ਨਾ ਦਇਆ ਇਹਨੇ ਕਦੇ ਨਹੀਂ ਜਾਣਾ ਇਹਨੇ ਕਦੇ ਨਹੀਂ ਕਦੇ ਜਿਹੜਾ ਜੀਆਂ ਨਾ ਕੋਈ ਉਹਨੂੰ ਸਾੜ ਸਕਦਾ ਨਾ ਇਹਨਾਂ ਤੇਰੇ ਕੋਲ ਲੁਕ ਸੋਇਆ ਜਾਏਗਾ ਨਾ ਤੇਰੇ ਕੋਲ ਲੁਕ ਸੋਇਆ ਜਾਏਗਾ ਉਹ ਧੰਨ ਹੈ ਸੰਸਾਰ ਦੇ ਵਿੱਚ ਜਿਹਨੇ ਸੰਸਾਰ ਦੇ ਵਿੱਚ ਮਨ ਜਿਹਨੇ ਨਾ ਕਰਕੇ ਪਾਗਲੂ ਜੀ ਕਹਿੰਦੇ ਨੇ ਜਿਹਨੇ ਨਾ ਕਰਕੇ ਉਸ ਦੀ ਗੱਲ ਨੇ ਜਿਹਨੇ ਪਾਏ ਜਿਹਨੇ ਆਪਣੇ ਗੱਲ ਵਿੱਚ ਸੱਚ ਦਾ ਜਨੇਉ ਆਪਣੇ ਦਇਆ ਦੀ ਕਿਰਪਾ ਤੇ ਸੰਤੋਖ ਦੇ ਧਾਗੇ ਨਾਲ ਬਣਿਆ ਸੱਚ ਗੱਲ ਵਿੱਚ ਪਾਇਆ ਹੈ ਸਥਾਨ ਦੇ ਭਾਈ ਉਹਦਾ ਆਉਣਾ ਸਫਲ ਹੋਇਆ ਹੈ ਭਾਈ ਉਹਦਾ ਆਉਣਾ ਸਫਲ ਹੋਇਆ ਹੈ ਤੇ ਮਹਾਰਾਜ ਜੀ ਅੱਗੇ ਕਹਿਣ ਲੱਗੇ ਭਾਈ ਇਹ ਅਸਲ ਦੀ ਇੱਕ ਜਨੇਉ ਹੈ ਸੱਚਾ ਹੈ ਸਦਿਰ ਰਹਿਣ ਵਾਲਾ ਇਹ ਤੁਸੀਂ ਜਾਣ ਲੈਣਾ ਪਰ ਕੋਈ ਬਿਰਲਾ ਹੀ ਹੈ ਜਿਹੜਾ ਇਹਨੂੰ ਗੱਲ ਵਿੱਚ ਆਉਣ ਨੂੰ ਤਿਆਰ ਹੈ ਦਾਜੀ ਨੇ ਗੱਲ ਕੋਈ ਨਹੀਂ ਰਾਜੀ ਤਿਆਰ ਹੈ ਦਾਜੀ ਬਾਹਰ ਦੀ ਕੋਈ ਜਿਹੜਾ ਜਿੰਦਾ ਜਿੰਨਾ ਕੁਛ ਬੰਦੇ ਨੂੰ ਪਾਈ ਚੱਲੋ ਜਿੰਨਾ ਕੁਛ ਬੰਦਾ ਉਹਨਾਂ ਦੀ ਚੱਲੋ ਦਾ ਜਿਹੜਾ ਯਤਨ ਕਰਨਾ ਕਿ ਮੈਂ ਖਾਣ ਦਾ ਜਿਹੜਾ ਯਤਨ ਕਰਦਾ ਅਸਲ ਵਿੱਚ ਪਰਮੇਸ਼ਰ ਦੀ ਕਹਿਣ ਲੱਗੇ ਅਸਲ ਵਿੱਚ ਪਰ ਐਸਾ ਜਿਹੜਾ ਹਿਰਦੇ ਕਰਕੇ ਪਾਉਣਾ ਹੁੰਦਾ ਨਾ ਜਿਹੜਾ ਉਹ ਬਹੁਤ ਹੀ ਥੋੜੇ ਜਿਹੇ ਫਰਦੇ ਨੇ ਜਿਵੇਂ ਉਹ ਬਹੁਤ ਜੀ ਥੋੜੇ ਜਿਹੇ ਫਰਦੇ ਨੇ ਕਿ ਸਮਾਜ ਸੰਗਤ ਦੇ ਬਾਹਰਲੀ ਰਹਿ ਤੇ ਉਹ ਸਾਧਾਰਨ ਜਿਹੜੀ ਕੋਈ ਬਾਹਰਲੀ ਰਹਿ ਤੇ ਉਹ ਵੀ ਜਿੰਨੇ ਚਿਰ ਤੱਕ ਅਸੀਂ ਬਾਹਰਲੀ ਰਹਿਤ ਨੂੰ ਨਹੀਂ ਧਾਰਨ ਕਰਦੇ ਉਹਨੇ ਚਿਰ ਤੱਕ ਤਾਂ ਦੇ ਮਨ ਤੇ ਆਰਣੀ ਹੁੰਦਾ ਅੰਦਰ ਦੀ ਰਹਿਤ ਮਨ ਤੇ ਆਰਣੀ ਹੁੰਦਾ ਇਸ ਲਈ

ਜਿਹੜਾ ਪਾਉਂਦੇ ਆ ਸੱਚ ਦਾ ਇਸ ਨੂੰ ਪਉਤ ਦਾ ਸੱਚ ਦਾ ਦਾ ਇਸ ਤੋਂ ਵਿਰਲੇ ਹੀ ਹਨ ਜਿਹੜੇ ਗੱਲ ਵਿੱਚ ਇਸ ਲਈ ਹੀ ਹਨ ਜਿਹੜੇ ਗੱਲ ਵਿੱਚ ਸੱਚ ਪਾਉਂਦੇ ਹਨ ਉਹ ਨਾਲ ਉਹ ਬੰਦੇ ਸੰਸਾਰ ਵਿੱਚ ਉਹ ਨਾਲ ਉਹ ਦੇ ਯੋਗ ਸਨ ਜਿਨ੍ਹਾਂ ਨੇ ਧਾਰਨ ਕੀਤਾ ਯੋਗ ਜਿਨ੍ਹਾਂ ਨੇ ਧਾਰਨ ਕੀਤਾ ਉਹਨਾਂ ਨੇ ਆਪਣੇ ਦੁੱਖ ਨੂੰ ਇੱਕ ਛਣ ਵਿੱਚ ਖਤਮ ਕਰਕੇ ਰੱਖ ਦਿੱਤਾ ਛਣ ਵਿੱਚ ਜਿਨ੍ਹਾਂ ਦੇ ਕੋਲ ਦਇਆ ਸੰਤੋਖ ਜਿਹੜੇ ਜਗਤ ਦੇ ਸਾਥ ਹੈ ਉਹ ਹੁਣ ਦੱਸੋ ਸਾਥ ਸੰਗਤ ਜੀ ਕਿਹੜਾ ਗੁਣ ਰਹਿ ਗਿਆ ਹੁਣ ਦੱਸੋ ਸਾਥ ਸੰਗਤ ਜੀ ਕਿਹੜਾ ਗੁਣ ਰਹਿ ਗਿਆ ਜੇ ਉਹਨਾਂ ਦੇ ਵਿੱਚ ਆਹ ਗੁਣ ਵੀ ਜੇ ਉਹ ਸਮਝੋ ਕਿ ਉਹ ਜੀਵਨ ਦੇ ਜੀ ਜਿਹੜੇ ਨੇ ਉਹ ਮੁਕਤੀ ਉਹ ਜੀਵਨ ਦੇ ਜੀ ਜਿਹੜੇ ਨੇ ਉਹ ਜੀਵਨ ਦੇ ਜੀ ਸਾਥ ਸੰਗਤ ਜੀ ਸਭ ਬਣਦੇ ਜੀ ਉਹ ਜੀਵਨ ਦੇ ਜੀ ਜਿਹੜੇ ਨੇ ਉਹਨਾਂ ਨੇ ਪਰਮੇਸ਼ਰ ਦੇ ਜੀ ਜਿਹੜੇ ਨੇ ਲਿਆ ਉਹਨਾਂ ਨੇ ਪਰਮੇਸ਼ਰ ਨੂੰ ਪ੍ਰਾਰਣ ਇਹ ਗੁਣਾਂ ਦੇ ਨਾਲ ਹੀ ਕਾਰਨ ਇਹ ਪਰਮੇਸ਼ਰ ਦੇ ਜਿਹੜਾ ਰੀਝਦਾ ਹੈ ਪਰਮੇਸ਼ਰ ਜੀ ਰੀਝਦਾ ਹੈ ਗੁਰੂ ਸਾਹਿਬ ਜੀ ਸਤਿਗੁਰੂ ਨੇ ਉਹ ਤਾਂ ਹੈ ਭਾਈ ਕਹਿਣ ਲੱਗੇ ਉਹ ਜਿੰਨੇ ਇਹ ਧਾਰਨ ਕਰਕੇ ਆਪਣੇ ਸਾਰੇ ਦੇ ਜਿਹੜੇ ਨੇ ਕਰਕੇ ਆਪਣੇ ਸਾਰੇ ਜੋਤੇ ਜਿਹੜੇ ਨਾਸ਼ ਕੀਤੇ ਉਹ ਨਾਸ਼ ਕੀਤੇ ਹਨ ਉਹ ਫਿਰ ਸੰਸਾਰ ਦੇ ਵਿੱਚ ਤੇ ਪਰਲੋਕ ਦੇ ਵਿੱਚ ਲੋਕ ਅਸ਼ੋਕ ਸ਼ੋਕ ਕਲਹਿਤ ਹੋ ਜਾਂਦਾ ਅਸ਼ੋਕ ਸ਼ੋਕ ਤੇ ਪਰਲੋਕ ਦਾ ਦੁੱਖ ਨਹੀਂ ਮਨੋ ਅੱਜ ਦੇ ਮਨ ਵਿੱਚ ਦਇਆ ਤੇ ਸੁਣੀ ਮੁਖ ਹੈ ਜਿੰਨੇ ਵੱਡੇ ਦੁੱਖ ਆ ਜਾਣ ਜਿੰਨੇ ਵੱਡੀ ਵੱਡੀ ਵਿਪਤਾ ਆ ਜਾਵੇ ਲੋਕੀ ਵੱਡੀ ਲੋਕ ਦੇ ਵਿੱਚ ਜਾਵੇ ਲੋਕ ਸਦੀ ਦੀ ਸ਼ੋਕ ਤੋਂ ਰਹਿਤ ਦੁੱਖ ਤੋਂ ਰਹਿਤ ਹੋ ਜਾਂਦਾ ਹੈ ਤੇ ਅਖੀਰ ਦੇ ਵੇਲੇ ਅੰਤਕ ਅਖੀਰ ਦੇ ਵੇਲੇ ਜਿਹੜੇ ਜਮ ਰਾਜੇ ਨੇ ਹਨ ਤੇ ਉਹਦੇ ਜਮ ਜਨ ਹਨ ਤੇ ਉਹਦਾ ਸਨਮਾਨ ਕਰਦੇ ਨੇ ਉਹਦਾ ਦੇ ਦੇ ਦਰਤੇ ਕਹੇ ਨਾ ਕੋ ਬੈਠ ਕੇ ਆਦਰ ਸਭ ਕੋ ਆਪ ਬੈਠ ਕੇ ਆਦਰ ਸਭ ਕੋ ਦਇਆ ਜਿਨੇ ਅਸੀਂ ਮਾਸ ਸੇ ਸੰਤ ਦੁੱਖ ਰੂਪੀ ਗੁਣਾਂ ਨੂੰ ਤਮਾਨ ਕੀਤਾ ਲੱਖ ਰੂਪੀ ਗੁਣ ਸਾਧ ਸੰਗ ਜੀ ਜਮ ਰਾਜਾ ਕੀ ਕਰ ਸਾਧ ਚਰਣੀ ਜਾਂਦਾ ਹੈ ਸੰਤ ਕਾ ਆਦਰ ਕਰਦਾ ਸ਼ਰਮ ਨਹੀਂ ਲੱਗਦਾ ਹੈ ਸੰਤ ਸਮੇਂ ਉਹਦਾ ਅੰਤਿਮ ਦਾ ਜਿਹੜਾ ਸਖੀਰ ਦਾ ਸਮਾਨ ਹੈ ਤੀਮ ਲੋਭ ਕੇ ਸਬਰ ਦਿੰਦਾ ਹੈ ਉਹ ਵੀ ਜਿਹੜੇ ਜਮ ਕਰਨ ਹਨ ਉਹ ਵੀ ਉਹਦਾ ਸਨਮਾਨ ਕਰਦੇ ਹਨ ਉਹ ਵੀ ਸਨਮਾਨ ਕਰਦੇ ਹਨ ਜੇ ਕਰਕੇ ਹਰਦਿਆਲ ਜੀ ਪੰਡਿਤ ਜੀ ਇਸ ਕਰਕੇ ਹਰਦਿਆਲ ਜੀ ਪੰਡਿਤ ਜੀ ਇਹ ਤੁਹਾਡੇ ਕੋਲ ਹੈ ਤੁਹਾਡੇ ਕੋਲ ਹੈ ਉਹ ਮੇਰੇ ਗੱਲ ਵਿੱਚ ਬੇਸ਼ੱਕ ਜ਼ਰੂਰ ਤੁਸੀਂ ਦੇ ਗੱਲ ਵਿੱਚ ਦੇ ਜੇ ਜ਼ਰੂਰ ਤੁਸੀਂ ਕਰਕੇ ਹੈ ਸਕਦੇ ਜੀ ਜਿਹੜੇ ਹੋ ਹੈ ਜੇ ਕਰਕੇ ਐਸਾ ਕੋ ਖਵਾਲਾ ਜ਼ਰੂਰ ਤੁਸੀਂ ਆਉਣਾ ਕਰੋ ਜਿਹਨੂੰ ਪਾਉਣ ਦੇ ਨਾਲ ਜ਼ਰੂਰ ਸਾਰੇ ਹੀ ਪਾਪ ਦੇ ਨਾਲ ਹੋ ਜਾਣ ਸਾਰੇ ਪਾਪ ਖਤਮ ਹੋ ਜਾਣ ਸਾਰੇ ਪਾਪ ਬੇਸ਼ੱਕ ਹੋ ਜਾਣ ਤੁਸੀਂ ਪਾਉਣਾ ਕਰੋ ਤੁਸੀਂ ਪਾਉਣਾ ਕਰੋ ਇਹ ਜਿਹੜਾ ਤੁਸੀਂ ਇਹ ਸੂਤ ਦਾ ਜਿਹੜਾ ਕਿ ਦੱਸਿਆ ਜਿਹੜਾ ਇਹ ਗ੍ਰੰਥ ਨੇ ਪਾਈ ਹੈ ਜਿਵੇਂ ਤੁਹਾਡੇ ਇਹ ਗ੍ਰੰਥ ਵਿੱਚ ਲਿਖੀ ਹੈ ਜਿਵੇਂ ਇਹ ਜਿਹੜਾ ਤੁਸੀਂ ਗੱਲ ਵਿੱਚ ਆਉਂਦੇ ਹੋ ਗੱਲ ਵਿੱਚ ਆਉਂਦੇ ਹੋ ਇਹ ਬੰਦੇ ਦੇ ਨਾਲ ਥੋੜੀ ਜਾਂਦਾ ਅਖੀਰ ਵੇਲੇ ਤਾਂ ਨਾ ਵੀ ਸੁੱਟ ਜਾਂਦਾ ਅਖੀਰ ਵੇਲੇ ਇਹਨੇ ਵੀ ਨਾਲ ਨਹੀਂ ਕਿ ਜਾਣਾ ਇਹਨੇ ਇੱਥੇ ਹੀ ਗੱਲ ਜਾਣਾ ਸਾਰ ਨਹੀਂ ਕਿ ਜਾਣਾ ਇਹਨੇ ਗੱਲ ਜਾਣਾ ਸੁੱਟ ਜਾਣਾ ਇਹ ਸੰਸਾਰ ਦਾ ਕੱਚਾ ਕਾਲ ਹੈ ਇਹ ਸੰਸਾਰ ਦਾ ਨੀਚਾ ਕੱਚਾ ਜੈ ਇਹ ਸੰਸਾਰ ਦੇ ਲੋਕ ਦਿਖਾਵਾ ਕਰਨ ਦੇ ਲਈ ਐਸੇ ਕੰਮ ਕਾਜ ਕਰਦੇ ਹਨ ਦੇ ਨਹੀਂ ਐਸੇ ਕੰਮ ਕਾਜ ਕਰਦੇ ਹਨ ਜਦੋਂ ਐਸੇ ਬੰਦਨ ਹਰਦਿਆਲ ਜੀ ਨੇ ਉਹ ਬਚਪਨ ਹਰ ਦੇ ਨਾਲ ਸੁਣੇ ਪ੍ਰੋਪੇ ਤੋਂ ਬੜੇ ਨੇ ਕੋਈ ਸ਼ੁਭ ਸੰਸਾਰ ਮਹਾਰਾਜ ਜੀ ਬੜੇ ਇਸ ਵਾਲੇ ਸਾਰਾ ਸਾਰਾ ਨੇ ਬਿਦਰ ਸੁਣ ਕਰਕੇ ਸੁਣ ਕਰਕੇ ਮਨ ਮਨ ਰੋਮ ਰੋਮ ਖੜਿਆ ਸ਼ਰੀਰ ਰੋਮ ਰੋਮ ਖੜਿਆ ਸ਼ਰੀਰ ਤੇ ਸਾਰੇ ਰੋਮ ਦਾ ਖੜ ਗਏ ਸ਼ਰੀਰ ਤੇ ਪੁਲਕ ਹੋ ਗਿਆ ਹਰ ਇੱਕ ਹਿੱਤੇ ਵਿੱਚ ਪੁਲਕ ਸ਼ੀ ਹੋ ਗਿਆ ਹਰ ਇੱਕ ਉਮਰ ਤੇ ਜਿਹੜੀ ਹੈ ਬਰਸੀ ਦਾ ਬਹੁਤ ਆਈ ਹੈ ਬਹੁਤ ਆਈ ਹੈ ਕਹਿਣ ਲੱਗੇ ਹੇ ਸੱਚੇ ਪਾਤਸ਼ਾਹ ਮਹਾਰਾਜ ਮੈਂ ਪਹਿਲੇ ਆਪ ਜੀ ਦੇ ਤਾਈ ਜੋ ਬਚਨ ਕਹਿੰਦੇ ਆਪ ਜੀ ਦੇ ਤਾਈ ਜੋ ਬਚਨ ਕੀਤੇ ਸਨ ਤੇ ਤੁਸੀਂ ਮੇਰੇ ਜਿਹੜੇ ਸਵਾਲ ਸੁਣ ਕੇ ਹੀ ਜਵਾਬ ਦਿੱਤਾ ਹੈ ਇਹ ਜਾਣਿਆ ਕਿ ਉਹ ਸਾਰੇ ਬਚਨ ਸੱਚੇ ਨੇ ਉਹ ਸਾਰੇ ਦੇ ਵਿੱਚ ਕੋਈ ਨਿਸ਼ਾਨ ਨਹੀਂ ਕੋਈ ਕੋਈ ਨਿਸ਼ਾਨ ਨਹੀਂ ਜੋ ਤੁਸੀਂ ਕਿਹਾ ਉਹ ਸਾਰੇ ਜੋ ਤੁਸੀਂ ਕਿਹਾ ਉਹ ਸਾਰੇ ਬਚਨ ਸੱਚ ਹਨ ਅਰੇ ਸੰਸਾਰ ਦੇ ਜੀ ਜਿਹੜੇ ਨੇ ਅਰੇ ਸੰਸਾਰ ਦੇ ਲਈ ਹੀ ਨੇ ਜਿਹੜੇ ਅਣਜਾਣ ਹਨ ਜਿਨ੍ਹਾਂ ਨੂੰ ਕੁਛ ਪਤਾ ਨਹੀਂ ਜਾਣ ਹਨ ਜਿਹਨਾਂ ਨੂੰ ਕੀ ਪਤਾ ਮਾਰਾ ਜੇ ਦੂਜੇ ਨੂੰ ਵੇਖ ਲੇਖਦਾ ਅਰੇ ਦੂਜੇ ਨੂੰ ਕੰਮ ਕਰੇ ਕਰੀਏ ਕਹਿੰਦੇ ਨੇ ਉਹਨੇ ਆਸਤਾ ਉਹ ਦੂਜਾ ਵੀ ਕਹਿੰਦੇ ਨੇ ਉਹਨੇ ਤਵੀਂ ਕਰਨ ਉਹ ਦੂਜਾ ਵੀ ਅਣਜਾਣ ਲੋਕ ਹਨ ਅਣਜਾਣ ਲੋਕ ਹਨ ਤੁਹਾਡੇ ਹੁਣ ਬਚਨ ਸੁਣ ਕੇ ਸਾਡਾ ਮਨ ਸਭ ਜੋਗ ਸਟ ਹੈ ਗਿਆ ਹੈ
ਮੈਂ ਕਿਰਤਾਰਤ ਹੋ ਗਿਆ, ਮੈਂ ਤਾਕਤਾਂ ਦੇ ਜੋਗ ਹੋ ਗਿਆ, ਮੇਰੀ ਬੰਸ਼ ਮੇਰੀ ਗੁਰੂ ਹੋ ਗਿਆ, ਮੇਰੀ ਬੰਸ਼ ਮੇਰੀ

0: ਜਿਹਦੇ ਕੋਲ ਜਿਹਦੇ ਲਈ ਜਜਮਾਨ ਰੂਪ ਦੇ ਵਿੱਚ ਪ੍ਰਾਪਤ ਹੋਏ ਹੋ। ਮੈਂ ਅੱਜ ਬੜਾ ਖੁਸ਼ ਹਾਂ, ਮੈਨੂੰ ਬੜਾ ਆਨੰਦ ਪ੍ਰਾਪਤ ਹੋਇਆ ਜੀ। ਜਿਹੜੇ ਦੂਜੇ ਬੈਠੇ ਕਾਫੀ ਚੜਾਓ ਚੱਲ ਰਹੀ ਹੈ, ਉਹ ਸਾਰੇ ਕਹਿਣ ਲੱਗੇ ਕਿ ਜਿਹੜੀ ਗੱਲ ਬਣਾ ਕੇ ਤੁਸੀਂ ਕਿਹਾ ਸੀ ਨਹੀਂ ਪਾਉਣੀ ਗੱਲ ਬਣ ਕੇ ਸਾਰੇ ਸਮਝਾਉਣ ਦਾ ਯਤਨ ਕਰ ਰਹੇ ਨੇ ਮਹਾਰਾਜ ਸਮਝਾਉਣ ਕਰੋਗੇ ਕਰਕੇ ਆਪਣਾ ਹੀ ਜਿਹੜਾ ਕੰਮ ਕਰੋਗੇ ਕਿਤਾਬ ਜਿਹੜਾ ਹੈ ਉਹ ਤੁਹਾਨੂੰ ਚੰਗਾ ਨਹੀਂ ਮਿਲ ਜਾਏਗਾ, ਨਹੀਂ ਮੰਨਿਆ ਜਾਏਗਾ। ਇਸ ਲਈ ਹੈ ਬਾਲਕ ਆਪ
1: ਵਾਹਿਗੁਰੂ ਜੀ ਕਾ ਖਾਲਸਾ ਹਰ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ ਹਰੇ

0: ਗੁਰੂ ਨਾਮ ਜਹਾਜ ਪ੍ਰਤ
1: ਬਾਚਾ ਵਾਲੇ ਗੋਬਿੰਦ ਸਿੰਘ ਜੀ।

ਜੋਜੀ ਪਿਆਰੇ ਗੋਬਿੰਦ ਸਿੰਘ ਗਲਤੀਆਂ ਚੜ੍ਹਦੀ ਕਲਾ ਤੇ ਸਰਦਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਛ ਦੋਹਰਾ ਜੋ ਨਿਰ

ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਅਰਜਨ ਹਰਿ ਗੋਬਿੰਦ ਨੂੰ ਸਿਮਰਾਉ ਸ਼੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਘਰ ਨਵਨਿਧ ਆਵੈ ਧਾਇ, ਸਭ ਥਾਈ ਹੋਏ ਸਹਾਇ। ਦਸ

ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਖ ਫਤਿਹ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ। ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਨੂੰ ਨਾਮ ਦਾਨ, ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਨੂੰ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ, ਦੀਦਾਰ ਮੇਲੇ ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ

ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪਾਉਂਟਾ ਸਾਹਿਬ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਦਿੱਲੀ ਮਹਿਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋਂ ਝੰਡੀਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬਿਵਾਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੰਗਾ ਗੋਦਾਵਰੀ ਜੀ ਦੇ ਇਸ਼ਨਾਨ ਸਮੂਹ ਗੁਰਧਾਮਾਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਸਰਬੱਤਰ ਸਮੂਹ ਖਾਲਸੇ ਜੀ ਕੋ ਨਗਾਰੀਆਂ ਨਿਸ਼ਾਨ ਸਾਹਿਬਾਂ ਸੰਜੁਗਤ ਤਖ਼ਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ

ਪੜੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨੀ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ, ਸਿੱਖ ਪੜਦੇ

0: ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਗਨੀ ਸਾਹਿਬ ਅੰਗਦ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾ ਨਾਮ ਸਲੋਕ ਪੀਮੇਲੇ ਪਹਿਲੇ ਲਿਖੇ ਟੁੰਡੇ ਸਰਾ ਜੀ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜੀ ਨੂੰ ਮਾਨਸ ਦੇ ਤੀ ਕੀ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸਭ ਚੰਦਾ ਗੁਰ ਸਿਰ ਚੜ੍ਹ ਹਜ਼ਾਰ ਇੱਥੇ ਚਾੜਨ ਹੁੰਦਿਆਂ ਗੁਰੂ ਗ੍ਰੰਥਾਰ ਮਹੱਲਾ ਪਹਿਲਾ
1: ਨਾਨ ਗੁਰੂ ਨਾ ਚੇਤਨੇ ਮਨ ਆਪਣੇ ਸੁਚੇਤ ਛੁਟੇ ਤਿਲ ਪੁਆੜ ਜੋ ਸੁਝ ਅੰਦਰ ਖੇ

0: ਪਹਿਲਾਂ ਪਹਿਲਾਂ ਸੱਚੇ ਤੇਰੇ ਖੰਡ ਸੱਚੇ ਬ੍ਰਹਮਣ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀ ਬਾਣ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਦਾ ਦਾਖਲ ਲੱਖ ਕਰੋੜ ਸੱਚੇ ਸੁਲਤਾਨ ਸੱਚੇ ਸਜੂਰ ਸੱਚੀ ਤੇਰੀ ਸਿਫ ਸੱਚੀ ਸਾਲਾ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਇ ਸੱਚ ਜੋ ਮਰ ਜੰਮੇ ਸੋ ਪਚ ਮਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾ ਵੱਡੇ ਵੱਡੇ ਜਾ ਸਚਨਿਆ ਵੱਡੇ ਵੱਡੇ ਜਾਣੇ ਚਲਥਾ ਵੱਡੇ ਵੱਡੇ ਜਾਣੇ ਆਲਾ ਵੱਡੇ ਵੱਡੇ ਬੁੱਝ ਸੁਭਾਅ

ਰੰਬਾ ਹਲਿਆ ਉਤੇ ਸਚਿਹੀ ਸਚ ਨਿਬੜੇ ਚੁਣਵ ਕਟ ਜਜਮਾਲਿਆ ਹਉਨ ਪੈਨ ਕੁੜੇ ਹਰ ਮੋ ਕਾਲੇ ਦੁਜ ਚਾਲਿਆ ਤੇਰੇ ਨਾਇਰ ਤੇ ਸੇਜਣ ਗਿਆ ਹਾਰ।

0: ਪਹਿਲਾਂ ਭੈ ਵਿੱਚ ਪਾਉਣ ਵਿਸਦਾ ਭੈ ਵਿੱਚ ਲਿਖਦਰੀਆ ਭੈ ਵਿੱਚ ਅਗਨਕੜੇ ਵਿਕਾਰ ਭੈ ਵਿੱਚ ਧਰਤ ਭੈ ਵਿੱਚ ਧਰਤੀ ਦੱਬੀ ਭਾਰ ਭੈ ਵਿੱਚ ਨਿਫਰੇ ਸਿਰ ਪਾਰ ਭੈ ਵਿੱਚ ਰਾਜਾ ਤਰੰਦਵਾ ਭੈ ਵਿੱਚ ਸੀਸ ਭੈ ਵਿੱਚ ਚੱਲ ਤਰੰਤ ਭੈ ਵਿੱਚ ਸਰਨਾਥ ਭੈ ਵਿੱਚ ਆਡਾਣੇ ਆਕਾਸ ਭੈ ਵਿੱਚ ਜੋਤ ਮਹਾਬਲ ਸੁਰ ਭੈ ਵਿੱਚ ਆਵੇ ਜਾਵੇਂਪੁਰ ਸਗਲਿਆ ਭਾਉ ਲਿਖਿਆ ਸਿਰਲੇਖ ਨਾਨਕ ਪਉ ਨਿਰੰਕਾਰ ਸੱਚੇ ਮਹੱਲਾ ਪਹਿਲਾ
1: ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾਲ ਕਿਤੇ ਆਕਨ ਕਹਾਣੀਆਂ ਕਿਤੇ ਬਿਦ ਵਿਚਾਰ ਕਿਤੇ ਨਸ਼ੇ ਮੰਗ ਤੇ ਗਿੜ ਮੁੜਪੁਰ ਤਾਲ ਬਾਜਾਰੇ ਬਾਜ਼ਾਰ ਮੈਂ ਆਏ ਕਟੇ ਬਾਜਾਰ ਗਾਵੇ ਰਾਜੇ ਰਾਣੀਆਂ ਬੋਲੇ ਆਲ ਪਤਾਲ ਟਕਿਆ ਕੇ ਮੁੰਦੜੇ

ਸਾਰਾ ਪਹਿਲਾ ਘੜੀਆਂ ਸਭੇ ਗੋਪੀਆਂ ਪਹਿਰ ਕਰਨ ਗੋਪਾਲ ਗਹਿਣੇ ਪਾਉਣ ਪਾਣੀ ਬੇਸੰਤਰ ਚੰਦ ਸਰ ਜਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਜੰਜਾ ਨਾਨਕ ਉਸੇ ਗਿਆਨੀ ਹੋਣੀ ਖਾਏਗਾ ਜਮਕਾਲ ਮਹੱਲਾ ਪਹਿਲਾ।

0: ਕਿਹਾ ਸਗਲ ਜਾਨ ਸੇਵਕ ਸੇਵਕ ਕਰਮ ਚੜਾਓ ਪਿ ਨਿਰੰਜਨਾ ਮੰਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰ ਕਰਮ ਨੰਗਾਏ ਪਾਰ ਕੋਲੋ ਚਰਕਾ ਚੱਕੀ ਚੱਕ ਥਲ ਵਾਰੋ ਲੈ ਬਹੁਤ ਅਨੰਤ
1: ਲਾਟੂ ਮਾਦਾ ਨਿਯਨ ਗਾ ਪੰਕੇ ਪੌਜਾ ਲੈਨ ਸਾ ਸੂਏ ਝਾੜ ਪਵਾਈਏ ਜੰਤ ਨਾਨਕ ਭੁੰਦੀ ਆ ਗਣਤ ਨਾਨਤ ਬੰਧਨ ਬੰਧ ਪਵਾਏ ਸੋਏ ਪੈ ਕ੍ਰਿਤ ਰਚੇ ਸਭ ਕੋਈ ਨੱਚਣ ਚਾਹਸੇ ਚਲੇ ਸੇ ਰੋਏ ਉਡ ਨਾ ਜਾਏ ਸਿੱਧ ਨਾ ਹੋਏ ਨੱਚਣ ਕੁਦਲ ਮਨ ਕਾ ਚਾਉ ਨਾਨਕ ਜਿਨ ਮਨ ਪਾਉ ਤਿਨੋ

ਪਹਿਲਾ ਮੁਸਲਮਾਨਾਂ ਸਬਸਰੀਅਤ ਪ੍ਰਾਪਤ ਕਰੇ ਵਿਚਾਰ ਬੰਦੇ ਸਜੇ ਪਹੁੰਚਦੀ ਵੇਖਣ ਕੋ ਦੀਦਾਰ ਹਿੰਦੂ ਸਾਲਾ ਸਾਲਾ ਹਮਦਰਸਨ ਗੋਪਾਲ ਕੀਰਤਨਾ ਵਿਆਰਚਾ ਪੂਜਾ ਕਰਵਾਸ ਵੇਖਣ ਜੋ ਕਿ ਸੁਨਤੇ ਆਵਨ ਜਿਤੇ ਰਖਨਾਮ ਕਰਤਾਰ ਸੁਖਮ ਰਤਨਾਮ ਨਿਰੰਜਨ ਕਾਕਾਰ ਸਤਿਆਮਨ ਸੰਤ ਗੁਰਜੇ ਦੇਣੇ ਕੇ ਵਿਚਾਰ ਦੇ ਦੇ ਮੰਗੇ ਸਸਾ ਗੁਣਾ ਸੁਭ ਕਰੇ ਸੰਸਾਰ ਚੋਰਾ ਜਾਰਾਂ ਤੇ ਕੁੜਿਆਰਾ ਖਾਰਾ ਬਾ ਵਿਕਾਰ ਇੱਕ ਹੁੰਦਾ ਖਾ ਚਲੇ ਥਾ ਤਨਾ ਵਿਕਾਰ ਚਲ ਥਲ ਜੀਆਂ ਪੁਨੀਆਂ ਲੋਆਂ ਆਕਾਰਾ ਆਕਾਰ ਹੋ ਜਾ ਕਿਸ ਤੂੰ ਜਾਣੇ ਤਨਾ ਵੀ ਤੇਰੀ

ਗਿਆ ਹੁੰਝ ਗਿਆ ਹਉ ਸਚਾਰ ਕੂੜਿਆਰ ਹਉ ਪਾਪ ਨੂੰ ਵਿਚਾਰ ਹਉ ਨਰਕ ਸਰਕਾਰ ਉਤਾਰ ਹਉ ਸੇ ਹਉ ਰਵੇ ਹਉ ਭਰੀਏ ਹਉ ਤਵੇ ਹਉ ਜਾਤਿ ਜਿਨ ਸਿਖੋਵੇ ਹਉ ਮੂਰਖ ਹਉ ਸਿਆਣਾ ਮੁਕਤ ਸਾਰ ਨਾ ਜਾਣਾ ਹਉ ਮਾਇਆ ਹਉ ਛਾਇਆ ਹਉ ਮੈਂ ਕਕਰ ਜੰਤੁ ਪਾਇਆ ਹਉ ਮੈਂ ਬੁਝੇ ਤਾਂ ਅੰਦਰ ਸੁਝੇ ਗਿਆਨ ਵੀ ਹੋਣਾ ਕਥ ਕਥ ਰੁਝੇ ਨਾਨਕ ਮਿਲਖੇ ਲੇਖ ਜਿਆ ਵਿਖੇ।

ਸੋ ਕਰਤਾ ਚਿੰਤਾ ਕਰੇ ਜਿਹਨੂੰ ਪਾਇਆ ਜਾਗ ਤੇ ਸੁਹਾਰੀ ਸਸਤੇ ਸਤਸ ਦੇ ਬਾਣਿਆ।

ਪਹਿਲਾ ਸਚ ਕਾਲ ਗੁਣ ਤੇ ਅਕਲ ਕਾਲ ਕਵਿਤਾਲ ਵੀ ਉਹ ਵਿੱਚ ਪਤ ਲੱਗੇ ਆਪ ਕਿਉਂ ਗੋਏ ਦਾਲ ਜੇ ਖੋ ਤਾਂ ਗੁਰ ਤੀਰਥ ਨਾਨਕ ਪਾਹੇ ਵਾਰਾ ਕੁਰ ਨਸ ਭੈ ਵਿੱਚ ਕੰਮ ਚੜਾਈਏ ਸੰਪਾਤਨ ਹੋ ਨਾਨਕ ਭਗਤੀ ਜੇ ਰੱਪੈ ਕੂੜੇ ਸਰ ਕੋਈ ਮਹਲ।